ਤੇ ਲੋਕ ਸੱਤ ਦਾ ਦੂਸਰਾ ਹਿੱਸਾ ਲੈ ਕੇ ਮੈਂ ਹਾਜ਼ਰ ਹਾਂ ਇਸ ਆਵਰ ਦੇ ਸਪਾਂਸਰਸ ਲੈ ਲਈਏ ਉਹਦੇ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਹਾਂ ਮੈਗਾ ਸੰਜ ਪੰਜਾਬ ਗਰੋਸਰੀ ਸਟੋਰ ਸੱਤ ਲੋਕੇਸ਼ਨਾਂ ਨੇ 3690 ਵੈਸਟ ਵਿੰਡਸ ਡਰਾਈਵ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ 64 ਐਵਨਿਊ ਐਂਡ ਫਲਕਨਰਜ ਬੁਲੇਵਰਡ 104 ਐਵਨਿਊ ਐਂਡ ਮੇਟੀਸ ਟ੍ਰੇਲ ਸਿਟੀ ਸਕੇਪ ਸਕੇਅਰ ਰੈਡਮਬਰ ਗੇਟ ਐਂਡ 128 ਐਵਨਿਊ ਰੈਡ ਸਟੋਨ ਕਰਿੰਗਟਨ ਬੁਲੇਵਰਡ ਐਂਡ 144 ਐਵਨਿਊ ਕਰਿੰਗਟਨ ਮੇਨ ਸਟਰੀਟ ਤੇ ਏਡਰੀ ਸੱਤਵੀਂ ਲੋਕੇਸ਼ਨ ਖੁੱਲ੍ਹ ਗਈ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਨੰਬਰ 400 3835 2222 ਹੈ 4038352222 ਰੀਅਲ ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਕਮਰਸ਼ਲ ਜਾਂ ਰੈਜੀਡੈਂਸ਼ੀਅਲ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਇਲਾਜ ਜਾਂ ਕ੍ਰਿਮੀਨਲ ਕੇਸ ਕੋਈ ਬਣ ਗਿਆ ਤਾਂ 403-285-7070 ਹਰਦੀਪ ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ 4032857070 ਏ1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਤਾਂ ਏ1 ਟੋਇੰਗ ਦਾ ਨੰਬਰ 403-470-8697 ਹੈ 4034708697 ਕਾਫੀ ਵੱਡਾ ਫਲੀਟ ਆ ਉਹਨਾਂ ਕੋਲ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ ਪੀ ਐਨ ਜੀ ਐਕਸਕਾਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਢਾਹ ਕੇ ਬਣਾ ਰਹੇ ਨਵੀਂ ਸਬ ਡਿਵੀਜ਼ਨ ਲਾਟ ਡਿੱਗ ਕਰਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ ਨੰਬਰ 4038182821 ਰੀਓ ਬੈਂਕ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਇਕੱਠ ਕਰਨਾ ਤਾਂ 403-633-2000 ਨੰਬਰ ਹੈ 4036332000 ਇਹ ਉਹਨਾਂ ਦਾ ਨੰਬਰ ਹੈ ਸਾਡੇ ਸਪੋਂਸਰ ਬਹੁਤ ਬਹੁਤ ਧੰਨਵਾਦ ਰੀਸੈਂਟਲੀ ਜਿਹੜਾ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਦਾ ਮਸਲਾ ਖੜਾ ਹੋਇਆ ਵਾ ਕਾਫੀ ਕੰਪਲੀਕੇਟਡ ਹੈ ਸੀਰੀਅਸ ਹੈ ਪਰ ਹੁਣ ਇਹਦਾ ਕੋਈ ਸਲੂਸ਼ਨ ਹੈ ਜਾਂ ਨਹੀਂ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੋ ਆਲੇ ਦੁਆਲੇ ਇਨਫੋਰਮੇਸ਼ਨ ਮਿਲਦੀ ਹੈ ਅਸਲ ਵਿੱਚ ਜਦੋਂ ਸਾਰੇ ਚੀਜ਼ ਨੂੰ ਅਵੈਲੂਏਟ ਕਰਦੇ ਹਾਂ ਨਾ ਆਪਾਂ ਤਾਂ ਦੇਖਦੇ ਹਾਂ ਕਿ ਇਹ ਇੱਕ ਬਹੁਤ ਵੱਡਾ ਸਕੈਮ ਸੀਗਾ ਇਮੀਗ੍ਰੇਸ਼ਨ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਆਪਣੇ ਏਸ਼ੀਅਨ ਕੰਟਰੀ ਦੇ ਵਿੱਚੋਂ ਲੋਕਾਂ ਦਾ ਕੋਸ਼ਿਸ਼ ਹੁੰਦੀ ਹੈ ਕਿ ਯਾਰ ਕਿਤੇ ਕਿਉਂਕਿ ਸਿਸਟਮ ਬਹੁਤੇ ਵਧੀਆ ਨਹੀਂ ਹੈਗੇ ਸਰਕਾਰਾਂ ਬਹੁਤੀਆਂ ਵਧੀਆ ਨਹੀਂ ਬੈਟਰ ਫਿਊਚਰ ਦੇ ਲਈ ਇਨਸਾਨ ਇੱਧਰੋਂ ਉੱਧਰ ਕਿਸੇ ਨਾ ਕਿਤੇ ਪਾਸੇ ਭੱਜਣ ਦੀ ਕੋਸ਼ਿਸ਼ ਕਰਦਾ ਨਿਕਲਣ ਦੀ ਕੋਸ਼ਿਸ਼ ਕਰਦਾ ਜਿਵੇਂ ਅਮਰੈਕੋ ਤੋਂ 50-60 ਹਜ਼ਾਰ ਬੰਦਾ ਆਪਣੀ ਜਾਨ ਜੋਖਮ 'ਚ ਪਾ ਕੇ ਸਪੇਨ ਪਹੁੰਚਿਆ ਤਾਂ ਉੱਥੋਂ ਗਾਹਾਂ ਪਤਾ ਨਹੀਂ ਕਿੱਧਰ ਨੂੰ ਜਾਣਾ ਹੋਊਗਾ ਉਹਨਾਂ ਨੇ ਹਾਲੇ ਕੀ ਬਣਨਾ ਉਹਨਾਂ ਦਾ ਸੋਚੋ ਉੱਥੇ ਟੈਂਟਾਂ 'ਚ ਬੈਠੇ ਹੋਣਗੇ ਸਿਮਿਲਰਲੀ ਇਹ ਜਿਹੜੀ ਆਪਾਂ ਨੂੰ ਪਤਾ ਸਾਰਿਆਂ ਨੂੰ ਕਿ ਪਹਿਲਾਂ ਜਿਹੜਾ ਹੌਲੀ ਹੌਲੀ ਇਮੀਗ੍ਰੇਸ਼ਨ ਸਿਸਟਮ ਹੁੰਦਾ ਸੀ ਕਿ ਸਪਾਊਸਲ ਸੀਗਾ ਅਤੇ ਵਿਆਹ ਕਰਾ ਕੇ ਜਦੋਂ ਆਉਂਦੇ ਸੀਗੇ ਫਿਰ ਫੈਮਿਲੀ ਕਲਾਸ ਦੇ ਵਿੱਚ ਫੈਮਿਲੀ ਰੀਯੂਨੀਫਿਕੇਸ਼ਨ ਹੁੰਦੀ ਸੀ ਇੱਥੇ ਮੁੰਡਾ ਜਾਂ ਕੁੜੀ ਆ ਕੇ ਆਪਣੇ ਮਾਂ ਪਿਓ ਨੂੰ ਸਪੋਂਸਰ ਕਰਦਾ ਸੀ ਉਹਦੇ ਨਾਲ ਹੋਰ ਜਿਹੜਾ ਕੋਈ ਏਜ ਰੱਖੀ ਸੀ 21-22 ਸਾਲ ਦੀ ਵੀ ਉਹ ਥੱਲੇ ਸੀ ਉਹ ਅਨਮੈਰਿਡ ਸੀ ਉਹ ਆ ਜਾਂਦੇ ਸੀਗੇ ਉਹਦੇ ਉਸ ਦੌਰਾਨ ਵੀ ਬਹੁਤ ਸਾਰੀਆਂ ਮੈਰਿਜਸ ਠੀਕ ਹੈ ਕੁਛ ਲੋਕ ਗਲਤ ਕਰਦੇ ਸੀਗੇ ਫਿਰ ਹੌਲੀ ਹੌਲੀ ਇੱਕ ਵਾਰੀ ਇਹ ਵੀ ਕਰਤਾ ਸੀਗਾ ਕਿ ਜਦੋਂ ਇੱਥੋਂ ਤੁਸੀਂ ਫੈਮਿਲੀ ਨੂੰ ਸਪੋਂਸਰ ਕਰਨਾ ਅਤੇ ਬੰਦਾ ਮੈਂ ਅਨਮੈਰਿਡ ਚਾਹੀਦਾ ਏਜ ਲਿਮਿਟ ਵਧਾਤੀ ਸੀਗੀ ਅਤੇ ਬਹੁਤ ਸਾਰੇ ਲੋਕ ਉੱਥੋਂ ਮੈਰਿਡ ਸੀਗੇ ਬੱਚੇ ਵੀ ਸੀਗੇ ਅਨਮੈਰਿਡ ਹੋ ਕੇ ਇੱਥੇ ਆਏ ਬੱਚੇ ਕਈਆਂ ਦੇ ਉੱਥੇ ਰਹਿ ਗਏ ਇਹ ਚੱਕਰ ਵੀ ਚੱਲਿਆ ਫਿਰ ਆਪਾਂ ਇੱਥੇ ਜਿੰਨੇ ਪੰਜਾਬੀ ਅਖਬਾਰ ਛਪਦੇ ਹੁੰਦੇ ਸੀ ਉਹਨਾਂ 'ਚ ਦੇਖਦੇ ਹੁੰਦੇ ਸੀ ਇੱਕ ਹੋਰ ਚੱਕਰ ਚੱਲਿਆ ਸੀਗਾ ਕਿ ਸਾਡਾ ਮੁੰਡਾ ਪੀ ਆਰ ਹੈ ਉਹਦੇ ਲਈ ਰਿਸ਼ਤੇ ਦੀ ਲੋੜ ਹੈ ਦੋ ਭੈਣਾਂ ਵਾਲੇ ਫੋਨ ਕਰਨ ਜਿਹੜਾ ਇੱਥੇ ਹੋਣ ਕੈਨੇਡਾ 'ਚ ਅਤੇ ਦੂਜੀ ਕੁੜੀ ਜਿਹੜੀ ਹੈਗੀ ਹੈ ਉਹ ਸਾਡੇ ਮਾਮੇ ਦੇ ਮੁੰਡੇ ਚਾਚੇ ਦੇ ਮੁੰਡੇ ਤਾਏ ਦੇ ਮੁੰਡੇ ਨੂੰ ਵੀ ਮੰਗਾ ਸਕੇ ਜਾਂ ਕੁੜੀ ਵੱਲੋਂ ਹੁੰਦਾ ਸੀ ਵੀ ਸਾਨੂੰ ਜੀ ਦੋ ਮੁੰਡਿਆਂ ਵਾਲੇ ਉਹ ਫੋਨ ਕਰਨ ਜਿਹਨਾਂ ਦਾ ਇੱਥੇ ਪੱਕੇ ਹੋਣ ਅਤੇ ਕਾਂ ਸਾਡੇ ਮਾਮੇ ਦੀ ਚਾਚੇ ਤਾਏ ਦੀ ਕੁੜੀ ਨੂੰ ਮੰਗਾ ਸਕਣ ਇਹ ਵੀ ਅਦਲਾ ਬਦਲੀ ਚੱਲਦੀ ਰਹੀ ਹੈ ਸੋ ਸਾਰਾ ਕੁਝ ਚੱਲਦਾ ਰਿਹਾ

ਨੂੰ ਪਤਾ ਹੈ ਰਿਸ਼ਤਿਆਂ ਦਾ ਘਾਣ ਵੀ ਹੋਇਆ ਕੁਛ ਜਿਹੜੇ ਇਦਾਂ ਚੱਲਦੇ ਰਹੇ ਸਾਰਾ ਸਿਸਟਮ ਤੇ ਹੁਣ ਜਿਹੜਾ ਇਹ ਸਟੂਡੈਂਟ ਵਾਲਾ ਇਸ਼ੂ ਸੀਗਾ ਸਟੂਡੈਂਟ ਪਹਿਲਾਂ ਵੀ ਆਉਂਦੇ ਸੀ ਇਹ ਨਹੀਂ ਕਿ ਪਹਿਲੀ ਵਾਰ ਆਏ ਹੈ ਪਰ ਪਹਿਲਾਂ ਕੰਟਰੋਲਡ ਜਿਹੜਾ ਸਿਸਟਮ ਸੀਗਾ ਬੈਲੈਂਸਡ ਇਮੀਗ੍ਰੈਂਟ ਇਮੀਗ੍ਰੇਸ਼ਨ ਸਿਸਟਮ ਸੀਗਾ ਸਾਢੇ ਤਿੰਨ ਚਾਰ ਲੱਖ ਚਾਰ ਫਿਰ ਸਾਢੇ ਚਾਰ ਲੱਖ ਦੇ ਕਰੀਬ ਕਰਤਾ ਹਰ ਸਾਲ ਇੰਨੇ ਕੁ ਆਉਂਦੇ ਸੀ ਕਿਉਂਕਿ ਇਮੀਗ੍ਰੈਂਟਸ ਦੀ ਜ਼ਰੂਰਤ ਹੈ ਇਸ ਕੰਟਰੀ ਨੂੰ ਪਰ ਜਦੋਂ 2015 ਤੋਂ ਐਕਚੁਅਲੀ 2018 ਤੋਂ ਬਾਅਦ ਹੌਲੀ ਹੌਲੀ ਵਧਣਾ ਸ਼ੁਰੂ ਹੋਇਆ 2022 ਚ 8,04,000 ਫੇਰ 23 ਸਭ ਤੋਂ ਪੀਕ ਸੀਜ਼ਨ ਸੀ ਮਿਲੀਅਨ ਤੇ 2024 ਚ 9,95,000 ਉਹ ਵੀ ਮਿਲੀਅਨ ਦੇ ਨੇੜੇ ਤੇ ਹੁਣ 2025 6,90,000 ਇਹ ਦੁਨੀਆਂ ਭਰ ਚੋਂ ਸਟੂਡੈਂਟ ਆਏ ਆ ਪਰ ਜ਼ਿਆਦਾ ਸਟੂਡੈਂਟ ਜਿਹੜੇ ਹੈਗੇ ਆ ਉਹ ਮੈਜੋਰਿਟੀ ਇੰਡੀਆ ਚੋਂ ਆਏ ਆ ਤੇ ਖਾਸ ਕਰਕੇ ਪੰਜਾਬ ਚੋਂ ਆਏ ਆ ਪੰਜਾਬ ਹਰਿਆਣੇ ਚੋਂ ਵੀ ਆ ਗੁਜਰਾਤ ਚੋਂ ਵੀ ਆ ਸੋ ਹੁਣ ਉਹ ਜਿਹੜਾ ਸੀਗਾ ਗਲਤੀ ਸਰਕਾਰ ਦੀ ਸੀ ਸਰਕਾਰ ਦੀ ਗਲਤੀ ਦੇ ਪਿੱਛੇ ਏਜੰਡਾ ਕੀ ਸੀ ਕਿਉਂਕਿ ਪਹਿਲੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਅਹਿਮਦ ਹੁਸੈਨ ਨੇ ਕਿ 20 ਬਿਲੀਅਨ ਦੀ ਇੰਡਸਟਰੀ ਹੈ ਲੰਬਰ ਨਾਲੋਂ ਵੀ ਵੱਡੀ ਇੰਡਸਟਰੀ ਹੈ ਇਹ ਕਿਉਂਕਿ ਤਿੰਨ ਤਿੰਨ ਚਾਰ ਚਾਰ ਗੁਣਾ ਫੀਸਾਂ ਬੱਚੇ ਦਿੰਦੇ ਸੀਗੇ ਹੁਣ ਇਹ ਸਭ ਨੂੰ ਪਤਾ ਸੀਗਾ ਪੋਲੀਟੀਸ਼ੀਅਨਸ ਨੂੰ ਵੀ ਸਿਸਟਮ ਨੂੰ ਵੀ ਸਰਕਾਰ ਨੂੰ ਵੀ ਕਿ ਆਬਵੀਅਸਲੀ ਆ ਜਿਹੜੇ ਪਹਿਲਾਂ ਕਿਤੇ 20,000 30,000 40,000 ਬੱਚੇ ਆਉਂਦੇ ਸੀ ਪੜ੍ਹਨ ਜਾਂ ਲੱਖ ਬੱਚਾ ਆਉਂਦਾ ਸੀ ਪੜ੍ਹਨ ਚ ਸਾਢੇ ਚਾਰ ਪੰਜ ਲੱਖ ਚੋਂ ਤੇ ਸਾਰੇ ਕੰਟਰੀਆਂ ਚੋਂ ਆਉਂਦੇ ਸੀ ਤੇ ਹੁਣ ਜਿਹੜੇ ਅਚਾਨਕ ਜਿਹੜੇ 8,09,000 ਆਉਣ ਲੱਗ ਗਏ ਆ ਮਿਲੀਅਨ ਆਉਣ ਲੱਗ ਗਏ ਪੜ੍ਹਨ ਤਾਂ ਆਉਂਦੇ ਨੀ ਇਹਨਾਂ ਨੂੰ ਪਤਾ ਸੀ ਸਾਰਾ ਕੁਛ ਸਾਡੇ ਪੋਲੀਟੀਸ਼ਨ ਜਿਹੜੇ 25-30 ਉੱਥੇ ਬੈਠੇ ਆ ਨਾ ਇਹਨਾਂ ਨੂੰ ਵੀ ਪਤਾ ਸੀ ਸਾਰਾ ਕੁਛ ਔਰ ਇਹਨਾਂ ਚੋਂ ਕੁਛ ਲੋਕ ਇਹ ਗੋਰਖ ਧੰਦੇ ਵਿੱਚ ਸ਼ਾਮਲ ਵੀ ਸੀਗੇ ਕਿਉਂਕਿ ਉਹ ਇਮੀਗ੍ਰੇਸ਼ਨ ਕੰਸਲਟੈਂਟ ਜਿਨ੍ਹਾਂ ਦੇ ਦਫ਼ਤਰ ਇੰਡੀਆ ਚ ਖੋਲੇ ਹੋਏ ਸੀ ਉਹਨਾਂ ਦੇ ਚਹੇਤਿਆਂ ਦੇ ਹੀ ਇੱਥੇ ਸਕੂਲ ਖੋਲੇ ਹੋਏ ਸੀ ਕਿਸੇ ਦਾ ਇੱਕ ਰੂਮ ਲੈ ਕੇ ਕਿਸੇ ਦਾ ਦੋ ਰੂਮ ਲੈ ਕੇ 250 ਦੀ ਗਿਣਤੀ ਦੱਸਿਆ ਜਾ ਰਿਹਾ ਕਿ ਜਿਹੜੇ ਪ੍ਰਾਈਵੇਟ ਕਾਲਜਸ ਖੁੱਲੇ ਨੇ ਪਿਛਲੇ 4-5 ਸਾਲਾਂ ਦੇ ਵਿੱਚ 250 ਕੋਈ ਇੱਕ ਰੂਮ ਵਾਲਾ ਸੀ ਕੋਈ ਦੋ ਰੂਮ ਵਾਲਾ ਸੀ ਇਹਨਾਂ ਦੇ ਉੱਥੇ ਕੰਸਲਟੈਂਟ ਇੰਡੀਆ ਚ ਬੈਠੇ ਸੀ ਕੋਈ ਜਲੰਧਰ ਬੈਠਾ ਸੀ ਕੋਈ ਲੁਧਿਆਣੇ ਬੈਠਾ ਸੀ ਕੋਈ ਬਠਿੰਡੇ ਬੈਠਾ ਸੀ ਉੱਥੋਂ ਇਨਰੋਲ ਕਰਕੇ ਵੀ ਤੁਸੀਂ ਫਲਾਨੇ ਕਾਲਜ ਤੁਹਾਨੂੰ ਇੱਥੇ ਦਾਖਲਾ ਦਵਾਉਣੇ ਆ ਉੱਥੇ ਫਿਰ ਅਸੀਂ ਵੀਜ਼ਾ ਦਵਾਵਾਂਗੇ ਉਹ ਭੇਜਦੇ ਸੀਗੇ ਪਰ ਇੱਥੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਗਾਂ ਫਿਰ LMI-ਆਂ ਖਰੀਦ ਕੇ ਲੈ ਕੇ ਦਿੰਦੇ ਸੀ ਫਿਰ ਉਹ ਫੰਡ ਰੇਜ਼ਿੰਗ ਦੇ ਵਿੱਚ 5-5-10,000 ਦੇ ਟੇਬਲ ਖਰੀਦਦੇ ਸੀਗੇ ਪੋਲੀਟੀਸ਼ੀਅਨਾਂ ਦੇ ਹੋਰ ਰਿਸ਼ਵਤ ਇਉਂ ਨਹੀਂ ਹੁੰਦਾ ਕਿ ਉਹ ਕੋਈ ਰਿਸ਼ਵਤ ਉਹਨੂੰ ਸਿੱਧੀ ਦਿੰਦੇ ਸੀ ਜਾ ਕੇ 5,000 ਇਹ ਰਿਸ਼ਵਤ ਹੀ ਹੈ ਜਦੋਂ ਕਿਸੇ ਲੀਡਰ ਦੀ ਫੰਡ ਰੇਜ਼ਿੰਗ ਹੋਣੀ ਹੈ MP ਨੇ ਗਾਂ ਦਿਖਾਉਣਾ ਵੀ ਮੈਂ ਇੰਨੇ ਟੇਬਲ ਵੇਚਤੇ ਤੇ ਕੰਸਲਟੈਂਟ ਨੇ ਜਿਹੜਾ ਕਰੁੱਕ ਕੰਸਲਟੈਂਟ ਆ ਖਾਸ ਕਰਕੇ ਦੂਜੇ ਨੇ ਤਾਂ ਇੰਨੇ ਨਹੀਂ ਹੁੰਦੇ ਉਹਦੇ ਕੋਲ ਪੈਸੇ ਜਿਹਨੇ ਇਮਾਨਦਾਰ ਸਲਾਹ ਦੇਣੀ ਹੈ ਉਹ ਤਾਂ ਇੱਕ ਟਿਕਟ ਲੈ ਲੂ ਦੋ ਟਿਕਟਾਂ ਲੈ ਲੂ ਪਰ ਜਿਹਨੇ ਗੁਰਖ ਧੰਦਾ ਕਰਨਾ ਹੈ ਉਹਨੇ ਤਾਂ ਅਗਲੇ ਨੇ ਕਹਿਣਾ ਠੀਕ ਹੈ ਮੈਂ 10,000 ਦੋ ਟੇਬਲ ਖਰੀਦਣਾ ਚੱਕ ਸੋ ਇਹ ਸਾਰਾ ਕੁਛ ਰਲ ਮਿਲ ਕੇ ਚੱਲ ਰਿਹਾ ਸੀਗਾ ਤੇ ਫਿਰ ਹੁਣ ਟਰੂਡੋ ਸਰਕਾਰ ਬਦਲ ਗਈ ਮਾਰਕ ਕਾਰਨੀ ਸਾਹਿਬ ਆ ਗਏ ਹੁਣ ਮਾਰਕ ਕਾਰਨੀ ਸਾਹਿਬ ਆਏ ਤਾਂ ਉਧਰੋਂ 15% ਅਨਇੰਪਲਾਇਮੈਂਟ ਯੂਥ ਦਾ ਹੋ ਗਿਆ 7% ਨੋਰਮਲ ਹੈ ਜਿਹੜਾ ਸਾਡੇ ਬਹੁਤ ਸਾਰੇ ਇੰਪਲੋਇਰਸ ਪੁਰਾਣੇ ਵਰਕਰਾਂ ਨੂੰ ਕੱਢਣ ਲਈ ਬਹਾਨੇ ਲੱਭਣ ਲੱਗ ਗਏ ਓਵਰ ਟਾਈਮ ਜ਼ਿਆਦਾ ਲਵਾਉਣ ਦੇ ਔਡ ਆਵਰ ਦੇਣ ਦੇ ਤਾਂ ਕਿ ਛੱਡ ਕੇ ਭੱਜੇ ਦੁਖੀ ਹੋ ਕੇ ਤਾਂ ਕਿ ਮੇਰੇ ਕੋਲ $8, $9, $10 ਵਾਲਾ ਸਟੂਡੈਂਟ ਬੈਠਾ ਜਿਹੜਾ 12-12 ਘੰਟੇ 14-14 ਘੰਟੇ ਮੈਂ ਉਹਦਾ ਛਿੱਲ ਲਾ ਸਕਦਾ ਉਹਦੀ ਮੈਂ ਕਿਸੇ ਨੂੰ $25-35 ਕਿਉਂ ਦੇਵਾਂ ਸੋ ਇਹ ਜੋ ਸਾਰਾ ਕੁਛ ਹੋਣ ਲੱਗਿਆ ਫਿਰ ਆਪਾਂ ਨੂੰ ਸਾਰੀਆਂ ਸੋਸ਼ਲ ਮੀਡੀਆ ਤੇ ਕਹਾਣੀਆਂ ਪਤਾ ਲੱਗਣ ਲੱਗੀਆਂ ਕਿਵੇਂ ਚਾਹੇ ਉਹ ਟਿਮ ਹੋਲਟਨ ਦੀਆਂ ਸੀ ਜਾਂ ਈਵਨ ਮੈਕ ਸਟੋਰ ਕਿਵੇਂ ਧੰਦਾ ਉਹ ਚ 5,000 ਜਿਹੜਾ ਉਹਨਾਂ ਨੇ LMI-ਆਂ ਦਾ ਇਸ਼ੂ ਬਹੁਤ ਸਾਰੇ ਹੋਰ ਬਿਜ਼ਨਸ ਦੇ ਵਿੱਚ ਇਹ ਚੱਲਦਾ ਰਿਹਾ ਧੰਦਾ ਸਾਰਾ ਪਰ ਗੱਲ ਇਹ ਹੈ ਕਿ ਕੰਮ ਸਿਰਫ ਗੱਲ ਉਹਨਾਂ ਦੀ ਵੀ ਨਹੀਂ ਜਿਹੜੇ LMI-ਆਂ ਵੇਚਦੇ ਸੀ ਲੈਣ ਵਾਲੇ ਵੀ ਤਿਆਰ ਫਿਰਦੇ ਸੀ ਨਾ ਬਾਕੀ ਇੰਡੀਆ ਚ ਵੀ ਆਪਾਂ ਇਕੱਲੇ ਟਰੈਵਲ ਏਜੰਟਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹੀ ਕਸੂਰਵਾਰ ਹੈ
ਆਪਾਂ ਨੂੰ ਪਤਾ ਹੈ ਕਿ ਜਾਪਾਨ

ਵੀ ਉਸ ਸਿਚੁਏਸ਼ਨ ਚ ਹੁੰਦੇ ਉੱਥੇ ਬਹੁਤ ਸਾਰੇ ਲੋਕ ਬੈਠੇ ਆ ਜਿਹੜੇ ਅਗਲੇ ਕਹਿੰਦੇ ਯਾਰ ਮੈਨੂੰ ਇੱਕ ਵਾਰੀ ਕੈਨੇਡਾ ਵਾੜ ਦੇ ਬਸ ਬਾਕੀ ਤੂੰ ਮੈਂ ਆਪੇ ਦੇਖ ਲੂੰਗਾ ਸੋ ਕੱਲਾ ਸਿਰਫ ਇਹ ਵੀ ਨਹੀਂ ਕਿ ਉਹਨਾਂ ਦੇ ਸਿਰ ਹੀ ਆਪਾਂ ਸਾਰਾ ਕੁਝ ਝਾੜ ਦਈਏ ਕਿਵੇਂ ਲੋਕ ਆਪਣਾ ਜਾਨ ਜੋਖਮ ਚ ਪਾ ਕੇ ਡੋਂਕਿਆਂ ਦੇ ਥਰੂ ਪਹੁੰਚਦੇ ਨੇ ਬਾਰਡਰ ਕਰਾਸ ਕਰਕੇ ਪਹੁੰਚਦੇ ਨੇ ਰਿਸਕ ਲੈ ਕੇ ਪਹੁੰਚਦੇ ਨੇ ਉਹ ਉਹ ਹੁਣ ਹੈ ਤਾਂ ਰਿਸਕੀ ਆ ਨਾ ਸੋ ਇਹ ਵੀ ਸੀਗਾ ਚਲੋ ਕਮ ਸੇ ਕਮ ਇਹ ਲੀਗਲ ਤਰੀਕੇ ਨਾਲ ਆਏ ਸੀਗੇ ਵੀਜ਼ੇ ਲੈ ਕੇ ਆਏ ਸੀਗੇ ਤੇ ਭਾਵੇਂ ਸਭ ਨੂੰ ਪਤਾ ਸੀ ਕਿ ਇੰਟੈਂਸ਼ਨ ਨਾਲ ਇਹਨਾਂ ਨੂੰ ਇੱਕ ਫੇਕ ਹੋਪ ਦਿੱਤੀ ਗਈ ਸੀਗੀ ਕਿ ਤੁਸੀਂ ਉੱਥੇ ਜਾ ਕੇ 2 ਸਾਲ ਦਾ ਕੋਰਸ ਕਰੋਗੇ ਤੇ ਤੁਹਾਨੂੰ 2-3 ਸਾਲ ਦਾ ਪਰ ਵਰਕ ਪਰਮਿਟ ਮਿਲ ਜੂਗਾ ਫਿਰ ਤੁਸੀਂ ਪੀ ਆਰ ਐਪਲੀਕੇਸ਼ਨ ਲਾ ਸਕਦੇ ਹੋ ਇਹ ਸਾਰੀਆਂ ਚੀਜ਼ ਜਿਹੜੇ ਵਾਅਦੇ ਕੀਤੇ ਸੀ ਲਿਖਤੀ ਹੈ ਸੀ ਜਾਂ ਨਹੀਂ ਸੀ ਇਹ ਵੱਖਰੀ ਗੱਲ ਹੈ ਪਰ ਵਾਅਦੇ ਸੀਗੇ ਪਰ ਹੁਣ ਜਦੋਂ ਐਡੀ ਵੱਡੀ ਤਾਦਾਦ ਦੇ ਵਿੱਚ ਤੁਸੀਂ ਬੱਚਿਆਂ ਨੇ ਇੱਥੇ ਸੱਦ ਲਿਆ ਤਾਂ ਨੈਚੁਰਲੀ ਆ ਉਹਨਾਂ ਨੇ ਜੋਬਾਂ ਲੱਭਣੀਆਂ ਨੇ ਜਿਹਨਾਂ ਨੂੰ ਵਰਕ ਪਰਮਿਟ ਮਿਲ ਗਏ ਜਿਹਨਾਂ ਨਹੀਂ ਵੀ ਮਿਲੇ ਉਹ ਫਿਰ ਕੈਸ਼ ਲੱਭਦੇ ਆ ਫਿਰ ਨੋਰਮਲ ਕੈਨੇਡੀਅਨ ਦੀਆਂ ਜਿਹੜੀਆਂ ਜੋਬਾਂ ਲੂਜ਼ ਹੋਣੀਆਂ ਸ਼ੁਰੂ ਹੋ ਗਈਆਂ ਜਦੋਂ ਉਹਨਾਂ ਨੇ ਗਲ ਚ ਗੂਠਾ ਦਿੱਤਾ ਸਰਕਾਰਾਂ ਦੇ ਤਾਂ ਫਿਰ ਇਹਨਾਂ ਨੇ ਦੇਖਿਆ ਵੀ ਹੁਣ ਜਿਵੇਂ ਆਪਣੇ ਇੰਡੀਆ ਤਾਂ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਜਾਂ ਇਲੈਕਸ਼ਨ ਜਿੱਤਣੀ ਹੁੰਦੀ ਹੈ ਤਾਂ ਉਦੋਂ ਕਿਸੇ ਨਾ ਕਿਸੇ ਜਿਹੜੀ ਮਨਿਓਰਿਟੀ ਕਮਿਊਨਿਟੀ ਦੀ ਕੁਰਬਾਨੀ ਦੇ ਕੇ ਮੈਜੋਰਿਟੀ ਵੋਟਾਂ ਨੂੰ ਖੁਸ਼ ਕੀਤਾ ਜਾਂਦਾ ਆਪਾਂ ਦੇਖਿਆ ਕਦੇ ਮੁਸਲਿਮ ਭਾਈਚਾਰੇ ਤੇ ਸੂਰ ਦੇ ਮੀਟ ਦਾ ਮੁੱਦਾ ਬਣਾਤਾ ਤੇ ਕਦੇ ਸਿੱਖ ਭਾਈਚਾਰੇ ਤੋਂ ਖਾਲਿਸਤਾਨੀ ਤੇ ਅੱਤਵਾਦੀ ਬਣਾਤੇ ਇਹ ਉੱਥੇ ਚੱਲਦਾ ਇੱਥੇ ਹੁਣ ਆਬਵੀਅਸਲੀ ਹੈ ਜਦੋਂ ਸਰਕਾਰ ਨੂੰ ਇਹ ਫਿਕਰ ਹੋ ਗਿਆ ਵੀ ਯਾਰ ਜਿਹੜੇ ਮੇਨ ਸਟ੍ਰੀਮ ਵੋਟਰ ਹੈ ਉਹ ਨਾ ਖੁਸ਼ ਹੈ ਤਾਂ ਉਹਨਾਂ ਨੇ ਫਿਰ ਕੁਰਬਾਨੀ ਦੇਣੀ ਸੀਗੀ ਉਹ ਕੁਰਬਾਨੀ ਹੁਣ ਮੇਰਾ ਖਿਆਲ ਹੈ ਇਹਨਾਂ ਦੀ ਦਿੱਤੀ ਜਾਊਗੀ ਸਟੂਡੈਂਟਸ ਦੀ ਪਾਲਿਸੀ ਚੇਂਜ ਕਰਤੀਆਂ ਹਾਲਾਂਕਿ ਮਿਨਿਸਟਰ ਕਹਿ ਰਹੀ ਹੈ ਕਿ ਮੈਂ ਅਸੀਂ ਪਾਲਿਸੀ ਤਾਂ ਵੀ ਡਿਡਨਟ ਚੇਂਜ ਐਨੀਥਿੰਗ ਪਾਲਿਸੀ ਚੇਂਜ ਕਰਨ ਤੋਂ ਬਿਨਾਂ ਆਈ ਆਰ ਸੀ ਸੀ ਰਿਫਿਊਜ਼ਲਾਂ ਥੋੜ੍ਹੀ ਦੇਈ ਜਾਂਦੀ ਹੈ ਹੁਣ ਤਾਂ ਪਤਾ ਲੱਗਿਆ ਕਿ ਬਾਕੀ ਕਾਲਜਾਂ ਦੇ ਵਿੱਚੋਂ ਵੀ ਰਿਫਿਊਜ਼ਲਾਂ ਆਉਣ ਲੱਗ ਗਏ ਜਿਹੜੇ ਵੱਡੇ ਕਾਲਜ ਸੀਗੇ ਪ੍ਰਾਈਵੇਟ ਕਾਲਜ ਨੂੰ ਛੱਡ ਕੇ ਫਿਰ ਹੁਣ ਜਿਹੜੇ ਕਾਲਜਾਂ ਦਾ ਇਸ਼ੂ ਚੱਲ ਰਿਹਾ ਪ੍ਰੋਟਾਜ਼ ਕਾਲਜ ਜਾਂ ਪ੍ਰੋਟੇਜ ਜੋ ਵੀ ਕਹਿ ਦਿੰਦੇ ਕਦੇ ਕੁਛ ਇਹਨੂੰ ਉਹ ਹੁਣ ਬੰਦ ਕਿਵੇਂ ਹੋ ਗਏ ਅਚਾਨਕ ਕੀ ਸਰਕਾਰ ਦਾ ਇਹ ਫਰਜ਼ ਨਹੀਂ ਬਣਦਾ ਉਹਨੂੰ ਪੁੱਛਿਆ ਜਾਵੇ ਤੁਸੀਂ ਹੁਣ ਬੰਦ ਕਾਹਤੋਂ ਕਰ ਰਹੇ ਹੋ ਬਈ ਜੇ ਤੁਸੀਂ ਸਾਰਾ ਕੁਛ ਸਹੀ ਕਰ ਰਹੇ ਸੀਗੇ ਅਕੋਰਡਿੰਗ ਟੂ ਦਾ ਲਾਸ ਤਾਂ ਫਿਰ ਤੁਸੀਂ ਹੁਣ ਬੰਦ ਕਾਹਤੋਂ ਕਰ ਰਹੇ ਹੋ ਭੱਜ ਕਾਹਤੋਂ ਰਹੇ ਹੋ ਪਰ ਕਿਉਂਕਿ ਇਹਨਾਂ ਦਾ ਵਾਲੇ ਵਾਰਸ ਕੋਈ ਨਹੀਂ ਇਹਨਾਂ ਦੀਆਂ ਵੋਟਾਂ ਵੀ ਹੈ ਨਹੀਂ ਸੋ ਇਸ ਕਰਕੇ ਇਹਨਾਂ ਨੂੰ ਬਲੀ ਚੜਾਇਆ ਜਾਊਗਾ ਕਿੰਨੇ ਆ 1500 ਆ 2000 ਆ 5000 ਆ ਸਾਰੇ ਕੈਨੇਡਾ ਦੇ ਵਿੱਚ 7000 10000 ਤੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਇਹਨਾਂ ਦੇ ਵਿੱਚ ਵੀ ਜਿਹੜਾ 250-300-400 ਜਿਹੜਾ ਸੀਗਾ ਉਹ ਕਾਕੇ ਆਏ ਹੋਏ ਸੀ ਜਿਹੜੇ ਆਪਣੇ ਆਪ ਨੂੰ ਖੱਬੀ ਖਾਨ ਘੈਂਟ ਸਮਝਦੇ ਸੀਗੇ ਜਿਹੜੇ ਪਾਰਕਿੰਗ ਲੋਟਾਂ ਚ ਮੰਜੇ ਡਾਹ ਕੇ ਪੈਂਦੇ ਸੀ ਟੀਚਰਾਂ ਨੂੰ ਅਵਾ ਤਵਾ ਬੋਲ ਕੇ ਵੀਡੀਓ ਬਣਾ ਕੇ ਆਪਣੇ ਆਪ ਨੂੰ ਬਹੁਤ ਮਹਾਨ ਸਾਬਤ ਕਰਦੇ ਸੀ ਪਲਾਜ਼ਿਆਂ ਦੇ ਵਿੱਚ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਤੁਰੇ ਫਿਰਦੇ ਸੀ ਦੀਵਾਲੀਆਂ ਲੋਹੜੀਆਂ ਦੀਵਾਲੀਆਂ ਨੂੰ ਵੱਡੇ ਵੱਡੇ ਮਾਲਾਂ ਦੇ ਪਾਰਕਿੰਗ ਜੋ ਗੰਦ ਪਾਉਂਦੇ ਸੀਗੇ ਚਾਹੇ ਉਹ ਹੈਲੋਵੀਨ ਵੇਲੇ ਹੋਵੇ ਜਾਂ ਦੀਵਾਲੀ ਵੇਲੇ ਹੋਵੇ ਜਲੂਸ ਕੱਢਦੇ ਸੀਗੇ ਉਹਨਾਂ ਨੇ ਬਲਦੀ ਤੇ ਤੇਲ ਹੋਰ ਪਾ ਦਿੱਤਾ ਸਵਾਨਾ ਦੇ ਵਿੱਚ ਨੱਕ ਚ ਦਮ ਕੀਤਾ ਪਿਆ ਸੀ ਬਿਜ਼ਨਸ ਕਮਿਊਨਿਟੀ ਦਾ 80 Avenue ਤੇ ਨੱਕ ਚ ਦਮ ਕੀਤਾ ਪਿਆ ਸੀ ਪਰਿਵਾਰ ਜਾਣੋ ਹਟ ਗਏ ਸੀ ਸਵਾਨਾ ਦੇ ਵਿੱਚ ਜਿਹੜੇ ਵੱਡੇ ਵੱਡੇ ਸਪੀਡ ਬੰਪ ਲਾਏ ਹੋਏ ਆ ਉਹ ਸਜ਼ਾ ਆਮ ਲੋਕਾਂ ਨੂੰ ਇਹਨਾਂ ਨੇ ਦਵਾਈ ਆ ਜਿਹੜੇ ਇਹਨਾਂ ਚੋਂ 250-300-400 ਸੀ ਜ਼ਿਆਦਾਤਰ ਬੱਚੇ ਜਿਹੜੇ ਹੈਗੇ ਆ ਬਹੁਤ ਇਨੋਸੈਂਟ ਹੈ ਮਿਹਨਤੀ ਹੈ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਕਿਸੇ ਪਾਸੇ ਪਰ ਜਿਹੜੇ 250-300-400 ਜਿੰਨੇ ਜਿਹੜੇ ਸੀਗੇ ਜਿਨ੍ਹਾਂ ਨੇ ਉਹ ਸਾਰਾ ਗੰਦ ਪਾਇਆ ਉਹਦੇ ਕਰਕੇ ਸਾਰੇ ਬਦਨਾਮ ਹੋ ਗਏ ਨਾ ਸਿਰਫ ਬੱਚੇ ਬਦਨਾਮ ਹੋਏ ਉਹ ਸਟੂਡੈਂਟ ਬਲਕਿ ਭਾਈਚਾਰਾ ਕਮਿਊਨਿਟੀ ਹੀ ਬਦਨਾਮ ਹੋ ਗਈ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਕੋਈ ਮਾੜੀ ਜੋ ਕੋਈ ਪੋਸਟ ਪਾਉਂਦਾ ਥੱਲੇ ਕਮੈਂਟ ਪੜ੍ਹ ਲਿਆ ਕਰੋ ਹੁਣ ਤਾਂ ਪੋਲੀਟੀਸ਼ੀਅਨ ਮੈਂ 1-2 MLA ਦੇ ਪੋਸਟਾਂ ਦੇਖ ਰਿਹਾ ਸੀ ਉਹਨਾਂ ਨੇ ਪਾਈਆਂ ਉਹ ਕਿਤੇ ਬੋਲਦੇ ਹੋਣੇ ਗਾਹਾਂ ਦੀ ਗਾਂ ਫਿਰ ਸ਼ੇਅਰ ਹੋ ਜਾਂਦੀਆਂ ਨੇ ਉਹ ਥੱਲੇ ਅਗਲੇ ਉਹਨਾਂ ਨੂੰ ਲਿਖ ਰਿਹਾ ਗੋ ਬੈਕ ਹੁਣ ਗੋ ਬੈਕ ਵਾਲੇ ਵੀ ਮੈਨੂੰ ਇਉਂ ਲੱਗਦਾ ਕਿ ਜਿਵੇਂ ਪਲੈਨਡ ਕੰਮ ਕੀਤਾ ਜਾ ਰਿਹਾ ਸਾਰਾ ਕੁਛ ਅਗੇਂਸਟ ਭਾਰਤੀ ਭਾਈਚਾਰੇ ਦੇ ਖਾਸ ਕਰਕੇ ਪੰਜਾਬੀਆਂ ਦੇ ਕਿਉਂਕਿ ਨੋਰਮਲ ਲਾਈਫ ਦੇ ਵਿੱਚ ਤੁਸੀਂ ਨਹੀਂ ਦੇਖੋਗੇ ਇੰਨਾ ਹੇਟ ਜਿੰਨਾ ਸੋਸ਼ਲ ਮੀਡੀਆ 'ਤੇ ਹੇਟ ਹੈ

500-500 ਜਿਹੜੇ ਕਮੈਂਟ ਪਾਏ ਜਾ ਰਹੇ ਨੇ ਉਹ ਸਾਰੇ ਬਹੁਤ ਪੜ੍ਹ ਕੇ ਮਨ ਦੁਖੀ ਹੁੰਦਾ ਪਰ ਹੁਣ ਇਹਦਾ ਸੋਲੂਸ਼ਨ ਕੀ ਹੈ ਠੀਕ ਹੈ ਹੁਣ ਰਿਫਿਊਜ਼ਲਾਂ ਹੋ ਗਈਆਂ ਪਰ ਕੀ ਸੋਲੂਸ਼ਨ ਪ੍ਰੋਟੈਸਟ ਹੈਗਾ ਪ੍ਰੋਟੈਸਟ ਕਰਨਾ ਹੱਕ ਹੈ ਤੁਹਾਨੂੰ ਕੋਈ ਰੋਕਦਾ ਨਹੀਂ ਇੱਥੇ ਭਾਰਤ ਵਾਂਗੂ ਡਾਂਗਾਂ ਨਹੀਂ ਪੈਂਦੀਆਂ ਹੈਗੀਆਂ ਤੁਸੀਂ ਕਰ ਸਕਦੇ ਹੋ ਪਰ ਕੀ ਪ੍ਰੋਟੈਸਟ ਰੀਜ਼ਨ ਹੈ ਸੋਲੂਸ਼ਨ ਹੈ ਇਹਦਾ ਠੀਕ ਹੈ ਹੁਣ ਵੈਸਟ ਜੈੱਟ ਵਾਲੇ ਆਪਣਾ ਪ੍ਰੋਟੈਸਟ ਕਰ ਰਹੇ ਨੇ ਪਰ ਉਹ ਯੂਨੀਅਨਾਈਜ਼ ਵਰਕਰ ਨੇ ਕੰਮ ਕਰ ਰਹੇ ਨੇ ਉਹ ਪ੍ਰੈਸ਼ਰਾਈਜ਼ ਕਰ ਸਕਦੇ ਨੇ 600 ਜਿਹੜੀਆਂ ਫਲਾਈਟਾਂ ਕੈਂਸਲ ਕੀਤੀਆਂ ਤਾਂ ਵੈਸਟ ਜੈੱਟ ਕੋਈ ਨਾ ਕੋਈ ਨੈਗੋਸ਼ੀਏਟ ਕਰੂ ਉਹਨਾਂ ਨਾਲ ਕੈਨੇਡਾ ਪੋਸਟ ਨੇ ਸਟ੍ਰਾਈਕਾਂ ਕੀਤੀਆਂ ਨੈਗੋਸ਼ੀਏਟ ਕਰਨਗੇ ਉਹਨਾਂ ਨਾਲ ਕੀਤਾ ਪਰ ਤੁਹਾਡਾ ਪ੍ਰੋਟੈਸਟ ਕਰਨ ਦਾ ਕਿਹਦੀ ਸਿਹਤ 'ਤੇ ਅਸਰ ਹੈ ਕਿਸੇ ਦੀ ਸਿਹਤ 'ਤੇ ਕੋਈ ਅਸਰ ਨਹੀਂ ਕੀ IRCC ਤੁਹਾਡੇ ਪ੍ਰੈਸ਼ਰ ਥੱਲੇ ਆ ਕੇ ਪਾਲਿਸੀ ਚੇਂਜ ਕਰ ਦੂ ਜਾਂ ਕੈਨੇਡਾ ਗਵਰਨਮੈਂਟ ਪਾਲਿਸੀ ਚੇਂਜ ਕਰ ਦੂ ਨੋ ਕਿਉਂਕਿ ਇਉਂ ਪ੍ਰੋਟੈਸਟਾਂ ਦੇ ਸਿਰ 'ਤੇ ਪਾਲਿਸੀਆਂ ਚੇਂਜ ਹੋਣ ਲੱਗ ਜਾਂ ਫਿਰ ਤਾਂ ਫਿਰ ਲੋਕ ਕਿਸੇ ਵੀ ਮੁੱਦੇ 'ਤੇ ਜਾ ਕੇ ਪ੍ਰੋਟੈਸਟ ਕਰ ਲੈਣਗੇ ਨੋ ਸੋ ਉਹ ਰਾਈਟ ਰੀਜ਼ਨ ਨਹੀਂ ਹੈਗਾ ਪ੍ਰੋਟੈਸਟ ਦਾ ਰੀਜ਼ਨ ਜਿਹੜਾ ਹੈਗਾ ਜਿੰਨੇ ਵੀ ਲੋਇਰਾਂ ਨਾਲ ਗੱਲ ਕੀਤੀਆਂ ਜਾਂਦੀਆਂ ਨੇ ਜਾਂ ਸਟੇਟਮੈਂਟਾਂ ਉਹਨਾਂ ਦੀਆਂ ਆ ਰਹੀਆਂ ਨੇ ਓਨਲੀ ਲੀਗਲ ਰੀਜ਼ਨ ਹੈਗਾ ਕਾਨੂੰਨੀ ਤੌਰ 'ਤੇ ਫੈਡਰਲ ਕੋਰਟ ਦੇ ਵਿੱਚ ਜਿਹੜਾ ਹੈਗਾ ਜੋ ਦੱਸਿਆ ਜਾਂਦਾ ਕਿ ਤੁਸੀਂ ਕੇਸ ਕੋਈ ਚੰਗਾ ਤਕੜਾ ਲੋਇਰ ਹੋਵੇ ਜਿਹੜਾ ਹਿਊਮਨ ਰਾਈਟਸ ਦੇ ਨਾਲ ਨਾਲ ਇਮੀਗ੍ਰੇਸ਼ਨ ਦਾ ਮਾਹਰ ਹੋਵੇ ਇਹ ਸਾਬਤ ਕਰਦੇ ਕਿ IRCC ਦੀ ਐਰਰ ਹੈਗਾ ਕਮਿਊਨੀਕੇਸ਼ਨ ਗੈਪ ਹੈਗਾ ਦੈਨ ਪੋਸੀਬਿਲਿਟੀ ਹੈ ਉਹ ਵੀ ਫਿਰ ਤਾਂ ਜੇ ਕੋਈ ਜੱਜ ਵੀ ਰਾਈਟ ਮਾਇੰਡ ਵਾਲਾ ਮਿਲ ਜਾਵੇ ਤਾਂ ਜੇ ਰਾਈਟ ਜੱਜ ਵੀ ਕੋਈ ਇਹੋ ਜਿਹਾ ਮਿਲ ਗਿਆ ਜਿਹੜੇ ਸੋਸ਼ਲ ਮੀਡੀਆ ਦੇ ਕਮੈਂਟ ਵਾਲੇ ਉਹਨਾਂ ਦੇ ਮਾਇੰਡ ਸੈੱਟ ਵਾਲਾ ਤਾਂ ਉੱਥੇ ਵੀ ਪੋਸੀਬਿਲਿਟੀ ਘੱਟ ਹੈ ਫਿਰ ਕੀ ਪ੍ਰੋਟੈਸਟ ਕਰਨ ਵਾਲੀ ਜਗ੍ਹਾ ਤੁਹਾਡੀ ਰਾਈਟ ਹੈਗੀ ਹੈ ਤੁਹਾਡਾ ਪ੍ਰੋਬਲਮ IRCC ਜਾਂ ਇਮੀਗ੍ਰੇਸ਼ਨ ਦਾ ਦਫ਼ਤਰ ਜਿਹੜਾ ਕਿ ਹੈਰੀ ਹਿਲਜ਼ ਬਿਲਡਿੰਗ ਹੈ ਕਾਲਜ ਤੁਹਾਡਾ ਡਾਊਨ ਟਾਊਨ ਹੈ ਪ੍ਰੋਟੈਸਟ ਤੁਸੀਂ ਸੈਟਲ ਟਾਊਨ ਸਰਕਲ 'ਚ ਕਰ ਰਹੇ ਹੋ ਉੱਥੇ ਤੁਹਾਡੇ ਲੋਕ ਜਿਹੜੇ ਆਲਰੇਡੀ ਸੇਕ ਝੱਲ ਰਹੇ ਨੇ ਕੋਈ 20 ਸਾਲ ਦਾ ਕੋਈ 30 ਸਾਲ ਦਾ ਕੋਈ 40 ਸਾਲ ਦਾ ਕੋਈ 50 ਸਾਲ ਦਾ ਇੱਥੇ ਆਇਆ ਉਹ ਇਸ ਸਿਸਟਮ ਦੇ ਹੁਣ ਆਹ ਹੇਟ ਕ੍ਰਾਈਮ ਦਾ ਰਿਜ਼ਲਟ ਝੱਲ ਰਹੇ ਨੇ ਉਹ ਵੀ ਤੁਹਾਡੇ ਤੋਂ ਨਾ ਖੁਸ਼ ਹੈ ਵੀ ਯਾਰ ਆਹ ਹੋਰ ਨਵਾਂ ਜਲੂਸ ਕਿਉਂ ਕੱਢਿਆ ਜਾ ਰਿਹਾ ਉੱਥੇ ਕੰਬਲ ਰਜਾਈਆਂ ਉੱਥੇ ਹੋਰ ਪਤਾ ਨਹੀਂ ਕੀ ਕੁਛ ਉਹ ਸੋਲੂਸ਼ਨ ਨਹੀਂ ਹੈਗਾ ਚੰਗਾ ਹੁੰਦਾ ਕਿ ਜੇ ਤੁਸੀਂ ਉਹ ਗੱਲ ਮੰਨ ਲੈਂਦੇ ਬਹੁਤ ਸੱਜਣਾਂ ਨੇ ਜਾ ਕੇ ਸਲਾਹ ਵੀ ਦਿੱਤੀ ਗੁਰੂ ਘਰ ਦੇ ਵਿੱਚ ਕੋਈ ਮੀਟਿੰਗ ਕਰਨੀ ਹੈ ਉੱਥੇ ਕਰਦੇ ਉੱਥੇ ਸਾਰੀ ਸਮੱਸਿਆ ਗੱਲ ਕੀਤੀਆਂ ਤੇ ਆਮ ਜਿਹੜੇ ਸਾਡੇ ਪੰਜਾਬੀ ਅਸੀਂ ਹੋ ਸਕਦਾ ਉੱਥੇ ਕੋਈ ਲੋਅਰ ਚੰਗਾ ਕਰਨ ਲਈ ਫੰਡ ਰੇਜ਼ਿੰਗ ਵੀ ਕਰ ਸਕਦੇ ਪਰ ਹੁਣ ਮਸਲਾ ਗੜਬੜ ਹੋਇਆ ਪਿਆ ਇਹ ਸੋਲੂਸ਼ਨ ਨਹੀਂ ਹੈਗਾ ਬਾਕੀ ਠੀਕ ਹੈ ਉੱਥੇ ਜਿਹੜੇ ਆਪਣੀ ਚੌਧਰ ਕੁਛ ਸੋ ਕਾਲਡ ਪਤਵੰਤੇ ਜਾ ਕੇ ਫੋਟੋਆਂ ਖਿਚਾਉਣ ਵਾਲੇ ਜਾਂਦੇ ਨੇ ਉੱਥੇ ਇੱਕ ਗਿਆ ਸੀ ਉੱਥੇ ਜਿਹੜਾ ਆਪਣੇ ਆਪ ਨੂੰ ਪ੍ਰੀਮੀਅਰ ਦਾ ਖਾਸ ਮਖਾਸ ਮੈਂ ਜੀ ਤੁਹਾਡਾ ਹਰ ਮੈਸੇਜ ਸਰਕਾਰ ਤੱਕ ਪਹੁੰਚਾਊਂਗਾ ਕਾਕਸ ਤੱਕ ਪਹੁੰਚਾਊਂਗਾ ਉਹਨੂੰ ਕਿਸੇ ਨੇ ਭੜੋਦੇ ਨੂੰ ਇਹ ਨਹੀਂ ਪੁੱਛਿਆ ਕਿ ਕਿਹੜੀ ਸਰਕਾਰ ਕਿਹੜਾ ਕਾਕਸ ਬਈ ਕਾਕਸ ਦੇ ਵਿੱਚ ਭਾਈ ਸਾਹਿਬ ਤੁਹਾਨੂੰ ਕੌਣ ਪੁੱਛਦਾ ਤੁਹਾਡੀ ਪ੍ਰੀਮੀਅਰ ਤਾਂ ਰੈੱਡ ਈਅਰ ਦੇ ਵਿੱਚ ਖੁਦ ਕਹਿ ਰਹੀ ਹੈ ਕਿ ਸਾਡੇ ਕੋਲੇ ਜਿਹਦੇ ਕੋਲੇ ਵੀਜ਼ਾ ਖਤਮ ਹੋ ਗਿਆ ਗੋ ਬੈਕ ਪ੍ਰੀਮੀਅਰ ਤਾਂ ਕਹਿ ਰਹੀ ਹੈ ਕਿ ਸਾਡੇ ਕੋਲੇ 6400 ਸਪੋਟ ਨੇ ਸਾਡੇ ਕੋਲੇ 40,000 ਲਾਈਨ ਚ ਲੱਗੇ ਆ ਤੇ ਤੂੰ ਕਿਹੜੀ ਸਰਕਾਰ ਕੋਲੇ ਮੈਸੇਜ ਪਹੁੰਚਾਵੇਂਗਾ ਬਈ ਪਰ ਕਿਉਂਕਿ ਫੋਟੋਆਂ ਖਿਚਾਉਣੀਆਂ ਨੇ ਫੇਸਬੁੱਕ ਤੇ ਪਾਤੀ ਦੈਟਸ ਇਟ ਪ੍ਰਾਈਮ ਮਿਨਿਸਟਰ ਖੁਦ ਕਹਿ ਰਿਹਾ ਪਹਿਲਾਂ ਤਾਂ ਕਹਿੰਦੇ ਆਈ ਐਮ ਨਾਟ ਫੈਮਿਲੀਅਰ ਵਿਦ ਦਿਸ ਇਸ਼ੂ ਬਾਕੀ ਕਹਿੰਦੇ ਸਾਡੇ ਕੋਲੇ ਪ੍ਰੋਸੈਸਿਸ ਹੈਗੇ ਨੇ ਟੂ ਮੇਕ ਦਾ ਡਿਸੀਜ਼ਨ ਦੇ ਗੋਣਾ ਮੇਕ ਦਾ ਡਿਸੀਜ਼ਨ ਸੋ ਪ੍ਰਾਈਮ ਮਿਨਿਸਟਰ ਕਹਿ ਰਿਹਾ ਕਿ ਜੋ ਡਿਸੀਜ਼ਨ ਹੋਣਾ ਅਕੋਰਡਿੰਗ ਟੂ ਦਾ ਪੋਲਿਸੀ ਲਾਅ ਹੋਣਾ ਪ੍ਰੀਮੀਅਰ ਕਹਿ ਰਹੇ ਸਾਡੇ ਕੋਲੇ ਜਿਹਦੇ ਕੋਲੇ ਵੀਜ਼ਾ ਹੈ ਨਹੀਂ ਗੋ ਬੈਕ ਐਂਡ ਸਾਡੇ ਕੋਲੇ 6400 ਸਪੋਟ ਸੀਗੇ 40,000 ਲਾਈਨ 'ਚ ਹੈ ਕਿ ਤੁਸੀਂ ਕਿਹੜੀ ਸਰਕਾਰ ਨੂੰ ਮੈਸੇਜ ਪਹੁੰਚਾਓਗੇ ਵੀ ਪਰ ਕਿਉਂਕਿ ਹੁਣ ਮਸਲਾ ਆਇਆ ਜਿਹੜੇ ਜਿਹਨਾਂ ਨੂੰ ਸ਼ੌਕ ਹੈ ਫੋਟੋਆਂ ਪਾਉਣ ਦਾ ਸੋਸ਼ਲ ਮੀਡੀਆ ਤੁਰੇ ਫਿਰਦੇ ਨੇ ਹਾਂ ਜਿਹਨਾਂ ਨੂੰ ਫਿਕਰ ਮਾੜਾ ਮੋਟਾ ਹੈਗਾ ਉਹ ਬੰਦੇ ਇਸ ਚੀਜ਼ ਬਾਰੇ ਸੀਰੀਅਸਲੀ ਸੋਚ ਰਹੇ ਉੱਥੇ ਜਾ ਕੇ ਫੋਟੋਆਂ ਬੇਸ਼ੱਕ ਨਹੀਂ ਖਿਚਾਉਂਦੇ ਜੇ ਕੋਈ ਸੋਲੂਸ਼ਨ ਹੈ ਤਾਂ ਸਾਡੇ ਜਿਹੜੇ ਧਾਰਮਿਕ ਲੀਡਰ ਨੇ ਖਾਸ ਕਰਕੇ BC ਇੰਟੈਰੀਓ ਦੇ ਵਿੱਚ ਜਿਹੜੇ ਸਰੋਪੇ ਪਾਉਂਦੇ ਨੇ ਪੋਲੀਟੀਸ਼ਨਾਂ ਨੂੰ ਉਹ ਕਿਤੇ ਇਕੱਠੇ ਹੋ ਕੇ ਜਾ ਕੇ ਆਪਣੇ ਜਿਹੜੇ ਮੰਤਰੀ ਹੈ ਲਿਬਰਲ MPs ਨੇ ਉਹਨਾਂ ਨੂੰ ਮਿਲਣ ਤੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਮਿਲ ਲੈਣ ਕਿ ਕਮ ਸੇ ਕਮ ਜੇ ਤੁਸੀਂ ਹੋਰ ਨਹੀਂ ਕੁਛ ਕਰ ਸਕਦੇ ਤਾਂ ਇਹਨਾਂ ਬੱਚਿਆਂ ਨੂੰ ਜਦ ਤੱਕ ਕਿਉਂਕਿ ਹੁਣ ਸਾਰੇ ਕੋਰਟਾਂ 'ਚ ਪਹੁੰਚੇ

ਨੇ ਫੈਡਰਲ ਕੋਰਟ ਚ ਪਹੁੰਚਿਆ ਹੈ ਕੇਸ ਵਕੀਲ ਆਪਣਾ ਆਪਣੇ ਕਰ ਰਹੇ ਨੇ ਵੀ ਕਮ ਸੇ ਕਮ ਜੇ ਕਿਉਂਕਿ ਮਿਨਿਸਟਰ ਵੀ ਵੈਸੇ ਬਹੁਤੀ ਸਿਆਣੀ ਨਹੀਂ ਹੈਗੀ ਲਿਬਰਲ ਇਮੀਗ੍ਰੇਸ਼ਨ ਮਿਨਿਸਟਰ ਮੈਂ ਉਹਨੂੰ ਸੁਣਦਾ ਹੁੰਦਾ ਵਾਲੀ ਕੋਈ ਕੇਪੇਬਲ ਮਿਨਿਸਟਰ ਨਹੀਂ ਹੈਗੀ ਵੀ ਜੇ ਕਰਵਾ ਸਕਦੇ ਹਾਂ ਅਸੀਂ ਜਿਹੜੇ ਸਾਡੇ ਲੋਕ ਨੇ ਜਿਹੜੇ ਮੂਹਰੇ ਲੱਗੇ ਹੋਏ ਨੇ ਖਾਸ ਕਰਕੇ ਧਾਰਮਿਕ ਜਿਹੜੇ ਖਾਸ ਕਰਕੇ ਪ੍ਰੈਸ਼ਰਾਈਜ਼ ਕਰ ਸਕਦੇ ਨੇ ਲਿਬਰਲ ਮਿਨਿਸਟਰਾਂ ਨੂੰ ਤੇ ਇਮੀਗ੍ਰੇਸ਼ਨ ਮਿਨਿਸਟਰ ਨਾਲ ਮੀਟਿੰਗ ਕਰਕੇ ਕਿ ਇਹਨਾਂ ਬੱਚਿਆਂ ਨੂੰ ਕਮ ਸੇ ਕਮ ਕੰਡੀਸ਼ਨਲ ਵਰਕ ਪਰਮਿਟ ਦੇ ਦਿਓ ਪੈਂਡਿੰਗ ਕੋਰਟ ਡਿਸੀਜ਼ਨ ਜਦ ਤੱਕ ਅਦਾਲਤ ਦਾ ਕੋਈ ਫੈਸਲਾ ਨਹੀਂ ਹੁੰਦਾ ਕਿਉਂਕਿ ਹੁਣ ਅਦਾਲਤ ਨੇ ਫੈਸਲਾ ਕੋਈ ਰਾਤੋ ਰਾਤ ਤੱਕ ਕਰ ਨਹੀਂ ਦੇਣਾ ਹੋ ਸਕਦਾ ਛੇ ਮਹੀਨੇ ਕੋਈ ਫੈਸਲਾ ਨਾ ਕਰਨ ਕਿਉਂਕਿ ਬੈਕਲੋਗ ਉਹਨਾਂ ਕੋਲ ਇੰਨਾ ਹੋਊਗਾ ਆਈਆਰਸੀਸੀ ਨੇ ਵੀ ਜਿਹੜੀਆਂ ਇਹਨਾਂ ਨੇ ਦੁਆਰਾ ਰਿਵਿਊ ਲਈ ਪਾਏ ਹੋਏ ਉਹਨਾਂ ਨੇ ਜਲਦੀ ਫੈਸਲੇ ਨਹੀਂ ਦੇਣੇ ਵੀ ਜਦ ਤੱਕ ਉਹਨਾਂ ਦੇ ਕੋਈ ਫੈਸਲੇ ਨਹੀਂ ਆਉਂਦੇ ਉਦੋਂ ਤੱਕ ਇਹਨਾਂ ਬੱਚਿਆਂ ਨੂੰ ਕੰਡੀਸ਼ਨਲ ਵਰਕ ਪਰਮਿਟ ਦੇ ਦਿੱਤੇ ਜਾਣ ਸਰਕਾਰ ਵੱਲੋਂ ਤਾਂ ਕਿ ਇਹ ਕੰਮ ਕਰ ਲੈਣ ਆਪਦੀ ਰੋਜ਼ੀ ਰੋਟੀ ਤੋਰ ਲੈਣ ਤੇ ਆਹ ਜਿਹੜਾ ਸੜਕਾਂ ਤੋਂ ਉੱਠ ਜਾਣ ਦੈਟਸ ਦਾ ਓਨਲੀ ਸੋਲੂਸ਼ਨ ਮੇਰੀ ਸਮਝ ਜੋ ਆਉਂਦਾ ਇਹ ਸਾਡੇ ਜਿਹੜੇ ਪਤਵੰਤੇ ਨੇ ਜਾਂ ਸਾਡੇ ਜਿਹੜੇ ਕਮਿਊਨਿਟੀ ਦੇ ਬੰਦੇ ਨੇ ਉਹਨਾਂ ਨੂੰ ਕਰਨਾ ਚਾਹੀਦਾ ਕਿ ਜੇ ਕਿਤੇ ਕਿਉਂਕਿ ਇਮੀਗ੍ਰੇਸ਼ਨ ਮਿਨਿਸਟਰ ਕਰ ਸਕਦੀ ਹੈ ਇੰਨੀ ਕੁ ਪਾਵਰ ਉਹਦੇ ਕੋਲ ਹੈ ਕੰਡੀਸ਼ਨਲ ਵਰਕ ਪਰਮਿਟ ਦੇ ਦਿਓ ਸੋ ਇਹ ਹੋਣਾ ਚਾਹੀਦਾ ਅਦਰਵਾਈਜ਼ ਸਾਰਾ ਕੁਛ ਪ੍ਰਾਈਮ ਮਿਨਿਸਟਰ ਨੇ ਤੇ ਪ੍ਰੀਮੀਅਰ ਨੇ ਕਲੀਅਰ ਕਰਤਾ ਅਲਬਰਟਾ ਦੇ ਵਿੱਚ ਕਿ ਦਿਸ ਇਜ਼ ਹਾਉ ਇਟ ਗੋਇੰਗ ਟੂ ਵਰਕ ਕਿਉਂਕਿ ਸਾਰਾ ਟੋਟਲ ਗੋਰਖ ਧੰਦਾ ਸੀ ਜਿਹੜਾ ਨਹੀਂ ਹੁਣ ਮਸਲਾ ਇਹ ਹੈ ਕਿ ਅਗਲਿਆਂ ਨੂੰ ਦੱਸਦਾ ਕਿ ਜੇ ਅਸੀਂ ਇਹ ਕਰਦੇ ਹਾਂ ਤਾਂ ਸਾਡੀ ਭਾਵੇਂ 3 ਸਾਲਾਂ ਬਾਅਦ ਹੀ ਹੋਣੀ ਹੈ ਇਲੈਕਸ਼ਨ ਤਾਂ 225 ਸੀਟਾਂ ਦੀ ਪ੍ਰੋਡਕਸ਼ਨ ਹੋ ਰਹੀ ਹੈ ਕਿ ਜੇ ਐਂ ਚੱਲਦਾ ਰਿਹਾ ਕਿਉਂਕਿ ਲੋਕਾਂ ਨੂੰ ਖੁਸ਼ ਕਰਨਾ ਜਿਹੜੀ ਮੈਜੋਰਿਟੀ ਵੋਟ ਜਿਵੇਂ ਆਪਾਂ ਦੇਖਦੇ ਹਾਂ ਇੰਡੀਆ 'ਚ ਮੈਜੋਰਿਟੀ ਵੋਟ ਨੂੰ ਖੁਸ਼ ਕਰਨ ਲਈ ਅਗਲੇ ਕੁਛ ਵੀ ਕੁਰਬਾਨੀ ਕਰ ਦਿੰਦੇ ਆ ਤੇ ਇੱਥੇ 5-7 ਹਜ਼ਾਰ ਦੀ ਕੁਰਬਾਨੀ ਵਰਕ ਪਰਮਿਟ ਜਿਹੜੇ ਖਾਸ ਕਰਕੇ ਜਿਹਨਾਂ ਕੋਲ ਵੋਟਾਂ ਹੀ ਹੈ ਉਹਨੂੰ ਦੇਣ ਤੱਕ ਵੱਡਾ ਵੱਡਾ ਕੰਮ ਨਹੀਂ ਇਹਨਾਂ ਲਈ ਹਾਂ ਇਮੀਗ੍ਰੈਂਟ ਸੀ ਇਹਨਾਂ ਨੂੰ 2 ਸਾਲਾਂ ਬਾਅਦ ਫਿਰ ਲੋੜ ਪੈਣੀ ਹੈ ਖੋਲਣਗੇ ਫਿਰ ਵੀ ਇਹ ਪਰ ਹੁਣ ਇਹਨਾਂ ਨੇ ਆਹ ਝਟਕਾਉਣੇ ਆ ਕਿਉਂਕਿ ਜਦੋਂ 2 ਸਾਲਾਂ ਬਾਅਦ ਇਕਾਨਮੀ ਥੋੜ੍ਹੀ ਬਹੁਤੀ ਤੁਰਨੀ ਸ਼ੁਰੂ ਹੋਣੀ ਹੈ ਇੰਪਲੋਇਮੈਂਟ ਦੀ ਜ਼ਰੂਰਤ ਪੈਣੀ ਹੈ ਬਾਕੀ ਜਿਹੜੇ ਬੇਬੀ ਬੂਮਰਸ ਹੈ ਉਹ ਰਿਟਾਇਰ ਹੋਣੇ ਸ਼ੁਰੂ ਹੋਣੇ ਆ 2030 ਤੱਕ ਜਿਹੜਾ ਹੈਗਾ ਉਹ ਰਿਟਾਇਰਮੈਂਟ ਬਹੁਤ ਏਜ ਤੇ ਬਹੁਤ ਲੋਕਾਂ ਨੇ ਪਹੁੰਚ ਜਾਣਾ ਤੇ ਜਦੋਂ ਉਹਨਾਂ ਲੋਕਾਂ ਨੇ ਰਿਟਾਇਰ ਹੋਣਾ ਤਾਂ ਫਿਰ ਤੁਹਾਨੂੰ ਵਰਕਰਾਂ ਦੀ ਲੋੜ ਪੈਣੀ ਹੈ ਔਰ ਬਹੁਤ ਸਾਰੇ ਕੰਮ ਇਹੋ ਜਿਹੇ ਆ ਜਿੱਥੇ ਤੁਹਾਨੂੰ ਇਮੀਗ੍ਰੈਂਟਸ ਹੀ ਕੰਮ ਕਰ ਸਕਦੇ ਆ ਇੱਥੋਂ ਦੇ ਬੋਰਨ ਰੇਜ ਬੱਚੇ ਉਹ ਨਹੀਂ ਕੰਮ ਕਰਦੇ ਬਹੁਤ ਸਾਰੇ ਬਿਜ਼ਨਸ ਹੈਗੇ ਆ ਈਵਨ ਇੱਥੇ ਤੱਕ ਜਿਹੜੇ ਬਹੁਤ ਸਾਰੇ ਸਮਾਲ ਬਿਜ਼ਨਸ ਵੀ ਹੈਗੇ ਆ ਉਹ ਵੀ ਕਿਉਂਕਿ ਉਹਨਾਂ ਦੇ ਬੱਚੇ ਉਹ ਬਿਜ਼ਨਸ ਨਹੀਂ ਪੈ ਰਹੇ ਉਹ ਬਿਜ਼ਨਸ ਵੀ ਜਿਹੜੇ ਹੈਗੇ ਜਦੋਂ ਬੰਦਿਆਂ ਨੇ ਰਿਟਾਇਰ ਹੋਣਾ ਤਾਂ ਬਿਜ਼ਨਸ ਬੰਦ ਹੋਣੇ ਆ ਸੋ ਜਿਹੜੀ ਸਿਲਵਰ ਸੁਨਾਮੀ ਆਉਣੀ ਹੈ ਜਿਹਨੂੰ ਕਹਿੰਦੇ ਨੇ ਸਿਲਵਰ ਸੁਨਾਮੀ ਦਾ ਮਤਲਬ ਦਵਾਲ ਜਿਹਦੇ ਚਿੱਟੇ ਹੋ ਗਏ ਉਹਨਾਂ ਨੇ ਰਿਟਾਇਰ ਹੋਣਾ 2030 ਦੇ ਵਿੱਚ ਜਿਹੜੀ ਹੈ ਬੇਬੀ ਬੂਮਰ ਜਿਹੜੇ ਹੈਗੇ ਆ ਸੈਟ ਟੂ ਹਿੱਟ ਰਿਟਾਇਰਮੈਂਟ ਏਜ ਬਾਈ 2030 ਇਹ ਆਰਬੀਸੀ ਦੀ ਪ੍ਰੋਡਿਕਸ਼ਨ ਹੈਗੀ ਆ ਕਿ 2030 ਤੱਕ ਬਹੁਤ ਸਾਰੇ ਲੋਕਾਂ ਨੇ ਜਿਹੜੇ ਰਿਟਾਇਰ ਹੋਣਾ ਤੇ ਉਦੋਂ ਫਿਰ 2030-4 ਸਾਲ ਰਹਿੰਦੇ ਆ ਇਹਦਾ ਮਤਲਬ ਹੈ ਈਵਨ 2024 ਚ ਵੀ ਜਿਹੜਾ ਬਾਕੀ ਫਰਟੈਲਿਟੀ ਰੇਟ ਹੈ ਜਿਹੜਾ 2024 ਦਾ ਉਹ ਲੋਐਸਟ ਹੈ ਬੱਚੇ ਪੈਦਾ ਇੱਥੋਂ ਵਾਲੇ ਲੋਕ ਨਹੀਂ ਕਰ ਰਹੇ ਸੋ ਬੱਚੇ ਪੈਦਾ ਨਹੀਂ ਕਰ ਰਹੇ ਬੱਚੇ ਵਿਆਹ ਨਹੀਂ ਕਰਾ ਰਹੇ ਜੇ ਕਰਾ ਰਹੇ ਤਾਂ ਬੱਚੇ ਪੈਦਾ ਨਹੀਂ ਕਰ ਰਹੇ ਤੇ ਇਮੀਗ੍ਰੈਂਟ ਤੁਸੀਂ ਸੱਦਣੇ ਤੁਹਾਡੇ ਕੋਲ ਕੋਈ ਚੋਇਸ ਹੈ ਨਹੀਂ ਹਾਂ ਹੁਣ ਆ ਜਿਹੜਾ 1-2 ਸਾਲ ਇਹਨਾਂ ਨੇ ਲੋਕਾਂ ਨੂੰ ਖੁਸ਼ ਕਰਨ ਲਈ ਕਰਨਾ ਇਹ ਜ਼ਰੂਰ ਕਰਨਗੇ ਇਹ 'ਚ ਚਾਂਸਿਸ ਬਹੁਤ ਘੱਟ ਹੈ ਕਿ ਕੋਈ ਰਾਤ ਦੇਣਗੇ ਹਾਂ ਜੇ ਥੋੜ੍ਹਾ ਜਿਹਾ ਸਿਆਣਪ ਨਾਲ ਇਹ 'ਤੇ ਕੰਮ ਲਿਆ ਜਾਵੇ ਪ੍ਰੋਟੈਸਟ ਖਤਮ ਕਰਕੇ ਸਾਡੇ ਧਾਰਮਿਕ ਲੀਡਰ ਲਿਬਰਲ ਜਿਹੜੇ ਮੰਤਰੀ ਸੰਤਰੀਆਂ ਨੂੰ ਮਿਲਣ ਉਹਨਾਂ ਨੂੰ ਕਹਾਉਣ ਕਿ ਥੋੜ੍ਹਾ ਜਿਹਾ ਕਹਿਣ ਕਿ ਥੋੜ੍ਹਾ ਜਿਹਾ ਪਤਾ ਆਪਣੀਆਂ ਜੋਬਾਂ ਥੋੜੀਆਂ ਸੇਫ ਹੀ ਨੇ ਪਰ ਇਮੀਗ੍ਰੇਸ਼ਨ ਮਿਨਿਸਟਰ ਤੋਂ ਇਹਨਾਂ ਨੂੰ ਕੰਡੀਸ਼ਨਲ ਵਰਕ ਪਰਮਿਟ ਦਵਾ ਦਿਓ ਦੈਟਸ ਦਾ ਓਨਲੀ ਰਾਹਤ ਜਿਹੜੀ ਮਿਲ ਸਕਦੀ ਆ ਬਾਕੀ ਚਾਹੀਦਾ ਜਿਹੜੇ ਕਿਉਂਕਿ ਜਿੱਥੇ ਬੈਠੇ ਨੇ ਬੱਚੇ ਇਸ ਵਕਤ ਵੈਰੀ ਡੇਂਜਰਸ ਹੈ ਅੱਜ ਮੇਰੀ ਸਵੇਰੇ ਅਸੀਂ ਉੱਥੇ ਇਕੱਠੇ ਸੀਗੇ ਟੂਰਨਾਮੈਂਟ ਤੇ ਰਾਜ ਧਾਲੀਵਾਲ ਨਾਲ ਵੀ ਗੱਲ ਚੱਲਦੀ ਸੀ ਰਾਜ ਧਾਲੀਵਾਲ ਗਿਆ ਆ ਉੱਥੇ ਉਹਨਾਂ ਨੂੰ ਉਹਨੇ ਬੇਨਤੀ ਕੀਤੀ ਹੈ ਕਿ ਕਿਉਂਕਿ ਸਿਟੀ ਨੂੰ ਕੰਪਲੇਂਟਾਂ ਬਹੁਤ ਜਾ ਰਹੀਆਂ ਨੇ ਡਿਸਟਰੈਕਟਿਵ ਡਰਾਈਵਿੰਗ ਉੱਥੇ ਜਦੋਂ ਲੋਕ ਖੜਦੇ ਨੇ ਲੋਕਾਂ ਨੂੰ ਉਹ ਕਹਿ ਰਹੇ ਹਾਰਨ ਮਾਰੋ ਜੀ ਸਾਡੀ ਸਪੋਰਟ ਦੇ ਵਿੱਚ ਸੋ ਹੁਣ ਲੋਕ ਹਾਰਨ ਕਿਉਂ ਮਾਰਨ ਬਾਕੀ ਉੱਥੇ ਬਜ਼ੁਰਗ ਬਿਠਾਏ ਹੋਏ ਛਤਰੀਆਂ ਦੇ ਕੇ ਬਾਕੀ ਸਭ ਤੋਂ ਵੱਡੀ ਜਿਹੜੀ ਖਤਰਨਾਕ ਗੱਲ ਇਹ ਹੈ ਕਿ ਕਈ

ਵਾਰ ਘਟਨਾਵਾਂ ਇਹ ਹੋ ਚੁੱਕੀਆਂ ਨੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਜੇ ਕੋਈ ਨਸਲਵਾਦੀ ਗੋਰਾ ਰਾਤ ਬਰਾਤੇ ਸੁੱਤੇ ਪਿਆਂ ਦੇ ਉੱਤੇ ਲਿਆ ਕੇ ਕੋਈ ਵਹੀਕਲ ਇਹੋ ਜਿਹੀ ਘਟਨਾ ਵਾਪਰ ਗਈ ਤਾਂ ਜਿਹੜੇ ਪਿੱਛੇ ਮਾਪਿਆਂ ਨੂੰ ਕੌਣ ਜਵਾਬ ਦੇਊਗਾ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਉੱਥੋਂ ਬੱਚਿਆਂ ਨੂੰ ਹਟਾਇਆ ਜਾਵੇ ਰਾਜ ਨੇ ਵੀ ਅੱਜ ਦੱਸਿਆ ਸੀ ਕਹਿੰਦਾ ਮੈਂ ਅੰਕਲ ਬੇਨਤੀ ਕਰਕੇ ਆਇਆ ਸੀਗਾ ਵੀ ਕਮ ਸੇ ਕਮ ਜੇ ਕਰਨਾ ਤਾਂ ਦਿਨੇ ਕਰ ਲਿਆ ਕਰੋ ਰਾਤ ਨੂੰ ਸੌਵੋ ਨਾ ਇੱਥੇ ਸਹੀ ਹੋਣਾ ਚਾਹੀਦਾ ਪਰ ਇਹ ਵੀ ਨਾਲ ਪਤਾ ਲੱਗਿਆ ਕਿ ਸੁਣਦੇ ਬੱਚੇ ਨਹੀਂ ਉੱਥੇ ਜ਼ਿਆਦਾਤਰ ਬੱਚੇ ਇਨੋਸੈਂਟ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਨਾ ਕਿ ਲੋਕ ਬੱਚੇ ਤਾਂ ਫਿਰ ਇਹਨਾਂ ਨੇ ਹੁੰਦਾ ਸਾਨੂੰ ਸ਼ਾਇਦ ਆਏ ਕੁਛ ਮਿਲ ਜੂਗਾ ਆਏ ਕੁਛ ਨਹੀਂ ਮਿਲਣਾ ਹੈਗਾ ਜ਼ਿਆਦਾ ਬੱਚੇ ਇਨੋਸੈਂਟ ਹੈ ਪਰ ਜਿਹੜੇ ਮੂਹਰੇ ਲੱਗੇ ਹੈ ਉਹਨਾਂ ਨੂੰ ਜੋ ਕੋਈ ਸਮਝਾ ਦੇ ਵੀ ਭਾਈ ਜੇ ਇਸ ਨੂੰ ਪ੍ਰੋਪਰ ਚੈਨਲ ਦੇ ਨਾਲ ਕਰਾਂਗੇ ਤਾਂ ਤੁਹਾਡੇ ਨਾਲ ਕਮਿਊਨਿਟੀ ਵੀ ਸਾਥ ਦੇਊਗੀ ਹੋ ਸਕਦਾ ਫੰਡ ਰੇਜ਼ਿੰਗ ਵੀ ਕਰ ਲਈਏ ਉਹਦੇ ਲਈ ਕੋਈ ਚੰਗਾ ਲੋਇਰ ਕਰ ਲਈਏ ਪਰ ਇਸ ਢੰਗ ਨਾਲ ਜਿਹੜਾ ਹੈਗਾ ਇਹ ਬਹੁਤਾ ਕੋਈ ਵਧੀਆ ਪ੍ਰੋਸੈਸ ਨਹੀਂ ਹੈਗਾ ਕਿਉਂਕਿ ਅਸੀਂ ਪਹਿਲਾਂ ਹੀ ਹੇਟ ਕ੍ਰਾਈਮ ਦੇ ਸ਼ਿਕਾਰ ਹੋ ਰਹੇ ਹਾਂ ਇਹਦੇ ਨਾਲ ਅਸੀਂ ਹੋਰ ਉਸ ਚੀਜ਼ ਨੂੰ ਵਧਾਵਾ ਦੇ ਰਹੇ ਹਾਂ ਇਹੀ ਅੱਜ ਦੇ ਇਸ ਗੱਲਬਾਤ ਤੇ ਆਪਾਂ ਕਰ ਸਕਦੇ ਸੀਗੇ ਜੇ ਕੋਈ ਸੁਣ ਲਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਠੀਕ ਹੈ ਜੋ ਚੱਲਦਾ ਹੈ ਉਹਨਾਂ ਦੀ ਮਰਜ਼ੀ ਹੈ ਹੁਣ ਕਈ ਵਾਰ ਕਹਿ ਦਿੰਦੇ ਆ ਜੀ ਇੱਕ ਪਹਿਲਾਂ ਦਾ ਪ੍ਰੈਸੀਡੈਂਟ ਹੈ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ 2015 ਦੇ ਵਿੱਚ ਨਿਆਗਰਾ ਰੀਜਨ ਦਾ 2015 ਸੀ ਅੱਜ ਤੋਂ 11 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਟਰੂਡੋ ਸਰਕਾਰ ਸੀ ਹੁਣ ਸਰਕਾਰ ਭਾਵੇਂ ਉਸੇ ਪਾਰਟੀ ਦੀ ਹੈ ਪ੍ਰਾਈਮ ਮਿਨਿਸਟਰ ਹੋਰ ਹੈ ਉਹਦਾ ਏਜੰਡਾ ਹੋਰ ਹੈ ਉਹਦੀ ਸੋਚ ਹੋਰ ਹੈ ਇਸ ਕਰਕੇ ਇਹ ਜ਼ਰੂਰੀ ਨਹੀਂ ਜੇ ਕੋਈ ਪ੍ਰੈਸੀਡੈਂਟ ਪਹਿਲਾਂ ਇੱਦਾਂ ਕੋਈ ਹੋ ਚੁੱਕਿਆ ਸੀ ਵੀ ਉਹ ਪ੍ਰੈਸੀਡੈਂਟ ਇੱਥੇ ਵਰਕ ਕਰੂਗਾ ਬਾਕੀ ਖੈਰ ਮਰਜ਼ੀ ਤਾਂ ਆਪਾਂ ਬਾਹਲਾ ਕੁਛ ਕਹਿ ਨਹੀਂ ਸਕਦੇ ਆਪਾਂ ਤਾਂ ਸਲਾਹ ਹੀ ਦੇ ਸਕਦੇ ਹਾਂ ਧੰਨਵਾਦ ਹੈ ਤੁਸੀਂ ਬਿਲਕੁਲ ਜੀ ਦੇਖੋ ਮੀਡੀਆ ਵਾਲੇ ਨੇ ਜਿਹੜਾ ਖਬਰ ਕਵਰ ਤਾਂ ਉੱਥੇ ਕਰਨੇ ਹੁੰਦੇ ਆ ਜਿਹੜੇ ਰੈਗੂਲਰ ਮੀਡੀਆ ਵਾਲੇ ਆ ਪਰ ਜਿਹੜੇ ਕੁਛ ਯੂਟਿਊਬਰ ਫਿਰਦੇ ਆ ਉਹ ਫਿਰ ਐਵੇਂ ਵੀ ਹਰੇਕ ਦੇ ਮੂੰਹ 'ਚ ਮਾਈਕਰੋਫੋਨ ਫੜਾ ਕੇ ਅਤੇ ਫਿਰ ਉਹਨਾਂ ਨੇ ਵਿਊਜ਼ ਲੈਣੇ ਆ ਫਿਰ ਉੱਤੇ ਲਿਖਣਾ ਵੀ ਹੁੰਦਾ ਦੇਖੋ ਜੀ ਫਲਾਣਾ ਸਿੰਘ ਨੇ ਸਟੂਡੈਂਟ ਦੇ ਮਸਲੇ 'ਚ ਆਹ ਕਿਹਾ ਫਿਰ ਉੱਤੇ ਬੜਾ ਸੰਸੇਸ਼ਨਲ ਹੈਡਿੰਗ ਬਣਾਉਂਦੇ ਨੇ ਅਤੇ ਜਦੋਂ ਪੜ ਬੰਦਾ ਸੁਣਦਾ ਵਿੱਚ ਕੁਛ ਵੀ ਨਹੀਂ ਹੁੰਦਾ ਹੁਣ ਇਹ ਸਾਰਾ ਚੱਕਰ ਸੋਸ਼ਲ ਮੀਡੀਆ ਚੱਲ ਰਿਹਾ ਤੁਸੀਂ ਦੇਖੋਗੇ ਜੀ ਅਲਬਰਟਾ ਦੇ ਬੱਚਿਆਂ ਦੇ ਦਾ ਅਸਲੀ ਸੱਚ ਉਹ ਅਸਲੀ ਸੱਚ ਤੁਸੀਂ 50 ਵਾਰੀ ਸੁਣ ਚੁੱਕੇ ਹੁੰਦੇ ਹੋ ਅਸਲੀ ਸੱਚ ਕੀ ਆ ਅਤੇ ਪਰ ਦਿਸ ਇਜ਼ ਹਾਊ ਇਟ ਇਜ਼ ਆਪਾਂ ਇਹਦੇ 'ਤੇ ਕੰਟਰੋਲ ਨਹੀਂ ਬੜਾ ਕਰ ਸਕਦੇ ਜਿਹੜਾ ਸੋਸ਼ਲ ਮੀਡੀਆ ਵਾਲਾ ਇਸ਼ੂ ਹੈ ਅਤੇ ਹੁਣ ਮਿੰਟੂ ਤੋਂ ਖਬਰਾਂ ਲੈਂਦੇ ਥੋੜ੍ਹੀ ਦੇਰ ਤੱਕ ਇਨ ਦਾ ਮੇਨ ਟਾਈਮ ਜਦ ਤੱਕ 29 ਮਿੰਟ ਹੋ ਗਿਆ ਮੇਰੇ ਖਿਆਲ ਟਾਈਮ ਹੀ ਹੈ ਅਸੀਂ ਸੁਣਦੇ ਹਾਂ ਅਤੇ ਉਹ ਤੋਂ ਬਾਅਦ ਵਾਪਸ ਆਉਂਦੇ ਹਾਂ

0: 94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਜੀ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢ ਕੇ ਸੁਣਦੇ ਹੋ ਤੇ ਇਸ ਵਕਤ ਮਿੰਟੂ ਗੁਰੂਸਰੀਆ ਜੀ ਮੇਰੇ ਨਾਲ ਸ਼ਾਮਲ ਨੇ ਮਿੰਟੂ ਵੀਰ ਪ੍ਰੋਗਰਾਮ ਲੋਕ ਸਤ ਵਿੱਚ ਜੀ ਆਇਆਂ ਨੇਗਾ ਸਵਾਗਤ ਜੀ
1: ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਕਿਵੇਂ ਮੌਸਮ ਕਿਵੇਂ ਹੈ ਪੰਜਾਬ ਦਾ
1: ਮੌਸਮ ਤਾਂ ਬੜੀ ਬਣਾ ਇਸ ਵੇਲੇ ਨਾ ਉਹ ਆ ਜਿਵੇਂ ਕਹਿੰਦੇ ਨੀ ਹੁੰਦੇ ਕਿ ਭਾਦੋਂ ਦੇ ਮਰੂੜਿਆਂ ਦਾ ਮਾਰਿਆ ਜੱਟ ਸਾਧ ਹੋ ਗਿਆ ਸੀਗਾ ਅੱਛਾ ਉਮਸ ਇੰਨੀ ਆ ਨਾ ਜੀ ਗੱਲ ਹੀ ਛੱਡ ਦਿਓ ਵੈਸੇ ਟੈਂਪਰੇਚਰ ਤੇ ਆ ਜਾਂਦਾ ਸੂਤੀ ਹੋ ਜਾਂਦਾ ਯਾਨੀ ਲਾ ਲਓ ਕਿ 35-37 ਦੇ ਵਿਚਾਲੇ ਹੁੰਦਾ ਪਰ ਇਹਨਾਂ ਦਿਨਾਂ ਚ ਤੁਹਾਨੂੰ ਪਤਾ ਹੀ ਆ ਤੁਸੀਂ ਇੱਥੋਂ ਗਏ ਹੋ ਅੱਗੇ ਨਰਮੇ ਹੁੰਦੇ ਸੀਗੇ ਮਾਲਵਾ ਵਰਲਡ ਦੇ ਵਿੱਚ ਤੇ ਉਹ ਜਿਹੜੀ ਧਰਤੀ ਹੁੰਦੀ ਸੀਗੀ ਧਰਤੀ ਕਹਿ ਲਓ ਕਿ ਸੌਖੇ ਸ਼ਬਦਾਂ ਚ ਸਾਹ ਲੈਂਦੀ ਸੀ ਹੁਣ ਆਪਣੇ ਆਲ ਓਵਰ ਝੋਨਾ ਹੀ ਆ ਤਾਂ ਮੋਰਓਵਰ ਕਹਾਣੀ ਇਹ ਆ ਕਿ ਫਿਰ ਹੁਣ ਧਰਤੀ ਜਿਹੜੀ ਹੈ ਨਾ ਹੁੰਮਸ ਜ਼ਿਆਦਾ ਆਉਂਦੀ ਆ ਉਹ ਹੁੰਮਸ ਇੰਨੀ ਜਾਨ ਕੱਢਦੀ ਹੈ ਨਾ ਕਿ ਫਿਰ ਉਹ ਤੁਹਾਨੂੰ ਨਿਚੋੜ ਲੈਂਦੀ ਹੈ ਯਾਨੀ ਜੇ ਤੁਸੀਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰੋਗੇ ਖੇਡਣ ਲੱਗ ਗਏ ਸੈਰ ਨੂੰ ਚਲੇ ਗਏ ਤਾਂ ਉਹ ਤੁਹਾਡਾ ਮਤਲਬ ਕਿ ਪਸੀਨਾ ਇੰਨਾ ਨਿਕਲਦਾ ਕਿ ਬਸ ਪਾਣੀ ਪਾਣੀ ਪਾਣੀ ਪਾਣੀ ਹੋ ਜਾਂਦੀ ਹੈ ਪਾਣੀ ਵੱਧ ਤੋਂ ਵੱਧ
0: ਜਮਾਨਾ ਦੇਖਿਆ ਹੋਇਆ ਜੀ ਉਹ ਜਦੋਂ ਆਪਣੇ ਇਲਾਕੇ ਚ ਨਰਮਾ ਦੇ ਖੇਤ ਕਪਾਹਾਂ ਦੇ ਖੇਤ ਚੋਗੀਆਂ ਲਿਜਾ ਕੇ ਝੋਲੀਆਂ ਬਣ ਬਣ ਚੁਗਦੀਆਂ ਸੀਗੀਆਂ ਫੇਰ ਬਾਅਦ ਚ ਮੁੜ ਕੇ ਟੀਂਡੇ ਕੱਢਣੇ ਤੇ ਖੇਤਾਂ ਉੱਤੇ ਛੱਤਾਂ ਦੇ ਉੱਤੇ ਟੀਂਡੇ ਪਾ ਦਿੰਦੇ ਸੀ ਤਾਂ ਕਿ ਹੋਰ ਖਿੜ ਜਾਣ ਉਹ ਨਜ਼ਾਰੇ ਜਿਹੜੇ ਨਾ ਸੀ ਉਹ ਅਲੱਗ ਹੀ ਸੀਗੇ
1: ਉਹ ਅਲੱਗ ਸੀ ਉਹ ਤਾਂ ਮਾਲਵਾ ਇੱਕ ਵੱਖਰੀ ਕਿਸਮ ਦੀ ਆਰਥਿਕਤਾ ਰੱਖਦਾ ਸੀਗਾ ਵੱਖਰੀ ਕਿਸਮ ਦੀ ਖੇਤੀ ਮਾਡਲ ਤੇ ਵੱਖਰੀ ਕਿਸਮ ਦੀ ਕਹਿ ਲਓ ਕਿ ਉਦੋਂ ਕਲਚਰਲੀ ਵੀ ਤੁਸੀਂ ਦੇਖੋਗੇ ਨਾ ਤਾਂ ਉਹਦੀ ਇੱਕ ਦਿੱਖ ਇਹਨਾਂ ਤੋਂ ਜੁਦਾ ਸੀ ਕਿ ਨਰਮਾ ਚੁਣ ਉਹਦੇ ਵਾਸਤੇ ਲੇਬਰ ਵੱਖਰੇ ਉਹ ਇੱਕ ਵੱਖਰਾ ਤੌਰ ਤਰੀਕਾ ਉਹਨੂੰ ਮਤਲਬ ਕਿ ਬੀਜਣ ਦਾ ਸਾਰਾ ਕੁਛ ਉਹ ਵੱਖਰਾ ਕਰਦਾ ਸੀ ਮਾਲਵਾ ਦੀ ਕਾਟਨ ਬੈਲਟ ਨੂੰ
0: ਲਿਆ ਕੇ ਕਪਾਹ ਨਰਮੇ ਨਾਲ ਭਰ ਦਿੰਦੀਆਂ ਦਿੱਤੇ ਸੀ ਨਾ ਉਹਦੇ ਤੇ ਛਾਲਾਂ ਮਾਰਨ ਦੇ ਬੜਾ ਮਜ਼ਾ ਆਉਂਦਾ ਸੀ ਪੋਲਾ ਪੋਲਾ ਜਿਹਾ ਹੁੰਦਾ ਸੀ ਜੀ ਖੈਰ ਐਨੀਵੇ ਜੀ ਤੇ ਮੋਦੀ ਸਰਕਾਰ ਨੇ ਜਿਹੜਾ ਅਹਿਮ ਬਿੱਲ ਲਿਆਉਣਾ ਸੀ ਫਿਰ ਪਿੱਛੇ ਹਟ ਗਈ ਹੁਣ
1: ਹਾਂ ਜੇ ਆਪਾਂ ਬਿੱਲ ਦੀ ਗੱਲ ਕਰੀਏ ਜੀ ਤਾਂ ਉਸ ਤੋਂ ਪਹਿਲਾਂ ਇੱਕ ਦੋ ਚੀਜ਼ਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜੀ ਕਾਕਰੋਚ ਜਨਤਾ ਪਾਰਟੀ ਹੈ ਇੱਕ ਤਾਂ ਉਹਦੀ ਮੀਟਿੰਗ ਪਰਸੋਂ ਆ ਦੀਪਕੇ ਤੇ ਕਰੇ ਨਰਿੰਦਰ ਮੋਦੀ ਨੇ ਇੱਕ ਵੀਡੀਓ ਦੇ ਵਿੱਚ ਕਿਹਾ ਕਿ ਕੁਛ ਸ਼ਰਾਰਤੀ ਬੱਚਿਆਂ ਨੇ ਯਾਨੀ ਮਤਲਬ ਕਿ ਸ਼ਰਾਰਤੀ ਬੰਦਿਆਂ ਨੇ ਮੈਨੂੰ ਗਾਲਾਂ ਕੱਢੀਆਂ ਚਲੋ ਮੈਂ ਮਾਫ ਕਰ ਦਿੱਤਾ ਉਹ ਇੱਕ ਪਾਸੇ ਉਦਾਰਵਾਦੀ ਆ ਦੂਜੇ ਪਾਸੇ ਜ਼ੈਨ ਜ਼ੀ ਦੇ ਵਿੱਚ ਜਿਹੜੇ ਤੁਮਾਰਤ ਸਨ ਸ਼ਾਮਿਲ ਸੀਗੇ ਭਾਗ ਲੈ ਚੁੱਕੇ ਆ ਉਹਨਾਂ ਦੀ ਫੜੋ ਫੜਾਈ ਆ ਬੜਾ ਜ਼ੁਲਮ ਕੀਤਾ ਜਾ ਰਿਹਾ ਈਵਨ ਦੈਟ ਕਿ ਦੀਪਕੇ ਦੇ ਖਿਲਾਫ਼ ਗੁਜਰਾਤ ਦੇ ਵਿੱਚ ਇੱਕ ਗੁਜਰਾਤੀ ਨੇ ਕਹਿ ਦਰਜ ਕਰ ਦਿੱਤੀ ਆ ਕਿ ਇਹ ਜੇਈ ਦਾ ਮੁੰਡਾ ਹੋ ਕੇ ਬਾਹਰ ਪੜ੍ਹਨ ਕਿਵੇਂ ਚਲਾ ਗਿਆ ਮੈਂ ਕਿਹਾ ਇਹੋ ਜਿਹੇ ਮੂਰਖਾਂ ਨੂੰ ਪੰਜਾਬ ਲਿਆਓ ਜਿੱਥੇ ਬੇਜ਼ਮੀਨੀਆਂ ਨੇ ਵੀ ਕੈਨੇਡਾ ਭੇਜੇ ਸੀ ਬੱਚੇ ਆਪਣੇ ਕਰਜ਼ੇ ਚੁੱਕਦੇ ਹੋਏ ਤਾਂ ਕਹਿਣ ਦਾ ਮਤਲਬ ਇਹ ਆ ਕਿ ਸਾਰੇ ਪਾਸਿਓਂ ਟਿਵਰੇ ਟਾਈਟ ਕੀਤੀ ਜਾ ਰਹੀ ਆ ਸੂਚਨਾ ਇਹ ਵੀ ਮਿਲ ਰਹੀ ਆ ਕਿ ਇੰਟੈਲੀਜੈਂਸ ਬਿਊਰੋ ਨੂੰ ਡਵਾਲ ਤੇ ਅਮਿਤ ਸ਼ਾਹ ਨੇ ਲਾ ਦਿੱਤਾ ਕਿ ਤੁਸੀਂ ਸੁੰਘ ਕੇ ਦੇਖੋ ਕਿ ਬਈ ਕਿੱਥੋਂ ਪੈਸਾ ਆਇਆ ਕਿੱਥੋਂ ਇਹਨਾਂ ਦੀ ਇੰਨੀ ਤਾਕਤ ਆਈ ਆ ਤਾਂ ਗੱਲ ਅਸਲ ਦੇ ਵਿੱਚ ਇਹ ਆ ਕਿ ਜੇ ਆਪਾਂ ਵੇਖੀਏ ਇਹੋ ਕਹਿੰਦੇ ਐਕਸਪੋਜ਼ ਇਹਨਾਂ ਨੇ ਕੀ ਕੀਤਾ ਅੰਕੜਾ ਦਿੱਤਾ ਪਹਿਲਾਂ ਤਾਂ ਕੀਤਾ ਇਹਨਾਂ ਨੂੰ ਬਦਨਾਮ ਕਾਕਰੋਚ ਜਨਤਾ ਪਾਰਟੀ ਯਾਨੀ ਬੱਚੇ ਆ ਜਿਹੜੇ ਕਿ ਜੀ ਇੱਦਾਂ ਜੀ ਓਦਾਂ ਜੀ ਇਹ ਗੰਦੇ ਲੋਕ ਨੇ ਫਲਾਂ ਟਮਕਾ ਲੋਕਾਂ ਨੇ ਬਹੁਤੀ ਤਵੱਜੋ ਨਹੀਂ ਦਿੱਤੀ ਫਿਰ ਇਹਨਾਂ ਨੇ ਜੋ ਬੈਲਟ ਗਨ ਵਗੈਰਾ ਇਸਤੇਮਾਲ ਕੀਤੀ ਸੀ ਉਹਦੇ ਤੋਂ ਮੁੱਕਰੇ ਉਹ ਫੜੇ

0: ਉਹਦੇ ਤੇ ਵੀ ਸ਼ਿਕਾਇਤ ਦਰਜ ਹੈ। ਇਵਨ ਦੈਟ ਕੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੱਪੂ ਯਾਦਵ ਨੂੰ ਮਾਰਨ ਵਾਸਤੇ ਇੱਕ ਚਾਕੂ ਵੀ ਲਿਆ ਇਹਨਾਂ ਦਾ ਗੁੰਡਾ ਫੜਿਆ ਗਿਆ। ਮਤਲਬ ਇੱਕ ਪਾਸੇ ਤੇ ਕਈ ਜਣਾ ਕਿ ਅਸੀਂ ਮਾਫ ਕਰ ਦਿੱਤਾ ਮਾਫ ਕਰ ਦਿੱਤਾ, ਦੂਜੀ ਤਰਫ ਕੀ ਹੈ ਕਿ ਇਹਨਾਂ ਬੱਚਿਆਂ ਦੀ ਫੜੋ ਫੜਾਈ ਜਾ ਰਹੀ ਆ, ਬਹੁਤ ਤੰਗ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਜਿਹੜੀ ਬੱਚੀ ਨੇ ਤੁਸੀਂ ਦੇਖਿਆ ਹੁਣ ਵੀਡੀਓ ਬਹੁਤ ਵਾਇਰਲ ਹੋਇਆ ਕਿ ਮੈਂ ਗਾਲਾਂ ਕੱਢ ਬੈਠੀ, ਉਹ ਬੱਚੀ 14-15 ਸਾਲ ਦੀ ਬੱਚੀ ਹੈ, ਮਾਸੂਮ ਬੱਚੀ ਆ। ਚਲੋ ਗਾਲਾਂ, ਮੈਂ ਗਾਲਾਂ ਦੇ ਨਾਲ ਵੈਸੇ ਸਹਿਮਤ ਵੀ ਨਹੀਂ ਹੈ। ਚੁਣਿਆ ਹੋਇਆ ਮੁੱਖ ਮੰਤਰੀ ਹੈ ਚਾਹੇ ਚੁਣਿਆ ਪ੍ਰਧਾਨ ਮੰਤਰੀ, ਉਹਨੂੰ ਗੰਦੀਆਂ ਗਾਲਾਂ ਤੇ ਵੈਸੇ ਵੀ ਨਹੀਂ, ਉਹ ਕਿਸੇ ਨੂੰ ਵੀ ਨਹੀਂ ਸੋਭਦਾ। ਤੇ ਚਲੋ ਬੱਚੇ ਨੇ, ਹੁਣ ਉਹਦੇ ਚ ਕੀ ਹੋਇਆ ਹੈ ਕਿ ਇੱਕ ਪਾਸੇ ਤੇ ਉਹਨੇ ਮਾਫ਼ੀ ਮੰਗ ਲਈ, ਉਹਦੇ ਤੋਂ ਜਬਰੀ ਮਾਫ਼ੀ ਮੰਗਾਈ ਗਈ, ਵੀਡੀਓ ਬਣਵਾਈ ਗਈ। ਉਸ ਤੋਂ ਬਾਅਦ ਅਜੇ ਵੀ ਉਹਦੇ ਘਰ ਦੇ ਕਹਿੰਦੇ ਆ ਕਿ ਗੋਦੀ ਮੀਡੀਆ ਨਹੀਂ ਹਟਦਾ, ਪੁਲਿਸ ਨਹੀਂ ਹਟਦੀ, ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ। ਯਾਨੀ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਵਾ ਕਿ ਇਹ ਦੋ ਚੀਜ਼ਾਂ ਜਿਹੜੀਆਂ RSS ਨੇ 100 ਸਾਲ ਚ ਕਮਾਈਆਂ ਸਨ। ਮਸਲਨ ਇੱਕ ਬੱਚਿਆਂ ਦੀ ਜ਼ਹਿਨੀਅਤ ਦੇ ਵਿੱਚ ਜਿਹੜਾ ਜ਼ਹਿਰ ਭਰਿਆ ਸੀ, ਖਾਸ ਤੌਰ ਤੇ ਯੂਥ ਸੰਸਕ੍ਰਿਤੀ ਦੇ ਨਾਮ ਤੇ, ਇੱਕ ਤੇ ਉਸ ਪ੍ਰਤੀ ਬੜਾ ਚਿੰਤਤ ਹੋਏਗੀ RSS ਕਿ 100 ਸਾਲ ਦੀ ਕਮਾਈ ਇਹਨਾਂ ਦੀ ਮਿੱਟੀ ਹੈ, ਕਿ ਇੰਡੀਆ ਦਾ ਜ਼ੈਨਜ਼ੀ ਅੱਜ ਇੱਕ ਵੱਖਰੀ ਕਿਸਮ ਨਾਲ ਸੋਚਦਾ ਹੈ। ਸੈਕਿੰਡ ਚੀਜ਼, ਸੈਕਿੰਡ ਇਹਨਾਂ ਦਾ ਸੀ ਰਾਮ ਮੰਦਿਰ, 100 ਸਾਲ ਦਾ ਸੁਪਨਾ। ਰਾਮ ਮੰਦਿਰ ਦੇ ਮਾਮਲੇ ਦੇ ਵਿੱਚ ਵੀ ਚੰਦਾ ਚੋਰੀ ਨੇ ਇਹਨਾਂ ਨੂੰ ਬਿਲਕੁਲ ਨਿਗਿਆ ਕਰ ਦਿੱਤਾ। ਯਾਨੀ ਦੋਨੇ ਹੀ ਜਿਹੜੇ 100 ਸਾਲੇ ਕਾਰਜ ਸੀ ਇਹਨਾਂ ਦੇ, ਉਹ ਮਿੱਟੀ ਆ ਕੰਮ। ਹੁਣ ਰਹਿ ਗਈ ਗੱਲ ਕਿ ਗੁਜਰਾਤ ਲੋਬੀ ਜਿਹੜੀ ਆ ਉਹ ਇਸ ਵੇਲੇ ਬੜਾ ਤੜਫਣ ਡਈ ਆ। ਉਹਨੂੰ ਐ ਆ ਕਿ ਜੇਕਰ ਕਿਤੇ ਦੂਜੀ ਵਾਰ ਇਹ ਅੰਦੋਲਨ ਸਟਾਰਟ ਹੋ ਗਿਆ, ਕਿਉਂਕਿ ਅਮਿਤ ਸ਼ਾਹ ਤੇ ਸੰਸਦ ਦੇ ਵਿੱਚ ਹੀ ਨਹੀਂ ਆ ਰਹੇ, ਤੁਸੀਂ ਦੇਖਿਆ ਹੋਣਾ ਉਹ ਤੇ ਲੱਭਦੇ ਹੀ ਨੇ। ਖੜਗੇ ਨੇ ਕਿਹਾ ਉਹ ਸਾਨੂੰ ਪਤਾ ਕਿਸੇ ਦਫ਼ਤਰ ਜਾਂ ਕਮਰੇ ਚ ਬੈਠੇ ਹੁੰਦੇ, ਇੱਕ ਦਿਨ ਖਿੱਚ ਕੇ ਲਿਆਵਾਂਗੇ ਅਸੀਂ, ਤੁਸੀਂ ਹਿਸਾਬ ਲਾ ਲਓ। ਇੱਥੋਂ ਤੱਕ ਗੱਲਾਂ ਨੇ, ਜਵਾਬ ਹੀ ਨਹੀਂ ਔੜਦਾ ਪਿਆ। ਮਤਲਬ ਕਿ ਹੁਣ ਇੱਕ ਪਾਸੇ ਇਹ ਪਰਿਸਥਿਤੀ ਆ ਕਿ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਆ, ਤਾਂ ਦੂਜੇ ਪਾਸੇ ਜਿਹੜੇ ਬਿੱਲ ਦੀ ਤੁਸੀਂ ਗੱਲ ਕੀਤੀ, ਜਿਹੜੀ ਖਬਰ ਤੋਂ ਆਪਾਂ ਭਟਕਣਾ ਕਰਕੇ ਦੂਜੇ ਪਾਸੇ ਆ ਗਏ ਆ, ਉਹ ਇੰਨੀ ਲੰਮੀ ਚੌੜੀ ਵਿਆਖਿਆ ਕਰਨ ਦੀ ਮੇਰੀ ਮਨਸ਼ਾ ਹੀ ਆ ਸੀ ਕਿ ਤੁਹਾਨੂੰ ਗੱਲ ਕਲੀਅਰ ਹੋ ਜਾਂਦੀ ਕਿ ਅਜਿਹੇ ਚ ਜਦੋਂ ਇੱਕ ਵਾਰੀ ਗੁਜਰਾਤ ਲੋਬੀ ਇੰਨੀ ਫਸੀ ਹੋਈ ਆ, ਡੀ ਲਿਮਿਟੇਸ਼ਨ ਵਰਗਾ ਜਿਹੜਾ ਇਹਨਾਂ ਨੇ ਬਿੱਲ ਲਿਆਉਣਾ ਸੀਗਾ, ਇਹ ਉਹਦੇ ਤੋਂ ਹੁਣ ਪਿਛਲਖੋਰੀ ਹੁੰਦੇ ਨਜ਼ਰ ਆ ਰਹੇ ਨੇ। ਕਿਉਂ? ਕਿਉਂਕਿ ਅਫੋਰਡ ਹੀ ਨਹੀਂ ਕਰਦੇ, ਇਹ ਇੰਨਾ ਵੱਡਾ ਰਿਸਕ ਅਫੋਰਡ ਹੀ ਨਹੀਂ ਕਰ ਰਹੇ ਇਸ ਵੇਲੇ।
1: ਬਿਲਕੁਲ ਜੀ, ਪੋਲੀਟੀਸ਼ੀਅਨ ਨਾ ਕਈ ਵਾਰੀ ਗਰੰਟਿਡ ਲੈ ਲੈਂਦੇ ਨੇ, ਵਕਤ ਬਦਲਦਿਆਂ ਵਾਲਾ ਟਾਈਮ ਨਹੀਂ ਲੱਗਦਾ ਹੈਗਾ। ਜਦੋਂ ਜਨਤਾ ਫਿਰ ਖੜ ਜਾਵੇ ਨਾ, ਜੇ ਯੂਥ ਖੜ ਗਿਆ ਤਾਂ ਫਿਰ ਕੋਈ ਵਕਤ ਬੜਾ ਲੱਗਣਾ ਨਹੀਂ ਹੈਗਾ। ਵੈਸੇ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਬਹੁਤ ਵਧੀਆ ਇਸ ਵਕਤ ਪਰਫਾਰਮ ਕਰ ਰਹੇ ਨੇ। ਅਨੁਪਮ ਖੇਰ ਨੇ ਵੀ ਵਾਹਵਾ ਇੱਕ ਜਗ੍ਹਾ ਤੇ ਅਨੁਪਮ ਖੇਰ ਨੇ ਵੀ ਕੁੱਤੇ ਖਾਣੀ ਜੀ ਕਰਵਾਈ, ਕਹਿੰਦਾ ਜੀ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਐਂ ਗਾਲਾਂ ਕੱਢਦੇ ਆ, ਪਿਓ ਨੂੰ ਗਾਲਾਂ ਕੱਢੋਗੇ। ਇੱਕ ਬਾਅਦ ਚ ਸਪੀਕਰ ਆਇਆ, ਉਹਨੇ ਫਿਰ ਉਹਦੀ ਛਿੱਲ ਲਾਈ ਮੂਹਰੇ ਬੈਠੇ ਦੀ, ਉਹ ਕਹਿੰਦਾ ਪਿਓ ਨੂੰ ਅਸੀਂ ਵੋਟਾਂ ਨਾਲ ਨਹੀਂ ਲਿਆਉਂਦੇ, ਪਿਓ ਸਾਡਾ ਨੈਚੁਰਲ ਹੁੰਦਾ।
0: ਬਿਲਕੁਲ ਗੱਲ ਉਹਦੀ ਸਹੀ ਹੈ। ਮੈਂ ਇੱਥੇ ਸਿੱਧੂ ਸਾਹਿਬ ਤੁਹਾਨੂੰ ਦੱਸਾਂ ਕਿ ਇਹ ਖੁਦ ਪ੍ਰਧਾਨ ਮੰਤਰੀ ਕੀ ਕਹਿੰਦਾ ਰਿਹਾ ਰੇਨੂਕਾ ਬਾਰੇ, ਸੰਸਦ ਚ ਖੜ ਕੇ ਆਖਿਆ ਕਿ ਤੇਰਾ ਹਾਸਾ ਸਰੂਪ ਨਿਖਾਰਗਾ। ਇਹਨੇ ਕਾਂਗਰਸ ਦੀ ਵਿਧਵਾ ਕਿਸ ਨੂੰ ਕਿਹਾ, ਜਰਸੀ ਕਿਸ ਨੂੰ ਕਿਹਾ, ਠੀਕ ਹੈ 50 ਕਰੋੜ ਦੀ ਗਰਲਫ੍ਰੈਂਡ ਕਿਸ ਨੂੰ ਕਿਹਾ, ਅੱਛਾ ਜਿਹੜਾ ਟੀ ਰਾਜਾ ਸੀ ਉਸਨੇ ਮਾਇਕ ਦੇ ਵਿੱਚ ਮਾਦਰ ਚਾਚਾ ਡੋਟ ਡੋਟ ਕਰ ਲੋ ਉਹ ਕਿਹਾ, ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ ਕਿਸਨੇ ਕਿਹਾ, ਵੋਟ ਪਾਉਣ ਵਾਲੇ ਸਾਨੂੰ ਰਾਮਜਾਦੇ ਆ ਦੂਜੇ ਹਰਾਮਜਾਦੇ ਆ, ਇਹ ਕਿਹੜੀ ਭਾਸ਼ਾ ਵੀ।
1: ਬਿਲਕੁਲ ਬਿਲਕੁਲ,
0: ਜਦੋਂ ਵੱਡੇ ਵਡੇਰੇ ਇਹੋ ਜਿਹੇ, ਮੈਂ ਬਿਲਕੁਲ ਇਹ ਗੱਲ ਦੇ ਨਾਲ ਸਹਿਮਤ। ਇੱਥੇ ਜਸਵੀਰ ਜੱਸੀ ਹੈਗਾ, ਤੁਹਾਨੂੰ ਪਤਾ ਫਾਰਮਰ ਸਿੰਗਰ ਹੈ, ਤੇ ਮੌਜੂਦਾ ਉਹ ਪਤਾ ਨੀ ਕੀ ਹੈ, ਐਕਟਿਵਿਸਟ ਹੈ, ਮੈਨੂੰ ਤਾਂ ਕਿਸੇ ਸਮਝ ਨੀ
1: ਲੱਗਦੀ ਕਿਸ
0: ਰੋਲ ਚ ਆ ਜੀ। ਪਰ ਉਹ ਗੱਲ ਇਹ ਹੈ ਕਿ ਉਹ ਕਹਿ ਰਿਹਾ ਕਿ ਇਹ ਜੀ OTT ਕਰਕੇ ਗਾਲਾਂ ਸਿੱਖੇ ਆ, ਤੇ ਮੈਂ ਕਿਹਾ ਜਦੋਂ ਤੁਹਾਡੇ ਪਿਓ ਦਾਦੇ ਗਾਲਾਂ ਕੱਢਦੇ ਹੁੰਦੇ ਸੀ ਉਦੋਂ ਕਿਹੜਾ ਤੁਹਾਡਾ OTT ਚੱਲਦਾ ਹੁੰਦਾ ਸੀ ਬਾਈ। ਬੱਚਿਆਂ ਨੂੰ ਇਹ ਕਹਿਣਾ ਕਿ ਇਹ ਬਈ ਗੰਦ ਮੰਦ ਸਿੱਖ ਗਏ ਆ ਫਲਾਂ ਢਮਕਾ, ਬੱਚੇ ਗਾਲਾਂ ਕੀ ਆ, ਗਾਲਾਂ ਦਾ ਇਤਿਹਾਸ ਕੀ ਆ, ਗਾਲਾਂ ਦਾ ਇਤਿਹਾਸ ਜਾਂ ਆਪਾਂ ਗਾਲ ਕੱਢਦੇ ਹਾਂ ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਰਸਟ੍ਰੇਸ਼ਨ ਕੱਢਣੀ,
1: ਫਰਸਟ੍ਰੇਸ਼ਨ
0: ਗੰਦੇ ਲਫਾਜ਼ਾਂ ਤੋਂ। ਗੱਲ ਇਹ ਹੈ ਕਿ ਉਹ ਸਾਡੇ ਬੱਚੇ ਫਰਸਟ੍ਰੇਟ ਕਿਉਂ ਹੋਏ ਆ, ਠੀਕ ਹੈ ਉਹਨਾਂ ਦੀ ਭਾਸ਼ਾ ਦੇ ਵਿੱਚ ਅੱਜ ਕੱਲ ਹੈ, ਬੱਚੇ ਮਤਲਬ ਕਿ ਅੱਜ ਕੱਲ ਉਦਾਂ ਦੀ ਲੈਂਗੁਏਜ ਚ ਗੱਲ ਕਰਦੇ ਆ, ਆਪਾਂ ਨਹੀਂ ਗੱਲ ਕਰ ਸਕਦੇ, ਆਪਾਂ ਥੋੜਾ ਗੁਰੇਜ਼ ਕਰਦੇ ਆ, ਉਹ ਖੁੱਲੇ ਸ਼ਬਦ ਵਰਤਦੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪਰ ਗੱਲ ਇਹ ਆ ਕਿ ਜਦੋਂ ਤੁਸੀਂ ਚੁਣੇ

0: ਓਏ ਅੱਛਾ, ਇਹਨਾਂ ਦੇ ਮੁੱਖ ਮੰਤਰੀ ਨੇ ਫੜਨਵੀਸ ਨੇ ਸਦਨ ਦੇ ਵਿੱਚ ਪਾੜੇ ਕੇ, ਆਪਾਂ ਟੱਟੂ ਕਹਿੰਦੇ ਆ, ਤੇ ਉੱਤੇ ਲਾਂ ਲਾ ਕੇ, ਤੁਸੀਂ ਹੁਣ ਸਮਝ ਜਾਓ, ਐ ਕਹਿਤਾ ਸੀਗਾ। ਮਤਲਬ ਕਿ ਜਦੋਂ ਤੁਸੀਂ ਇਹੋ ਜਿਹੀ ਗੰਦੀ ਸ਼ਬਦਾਵਲੀ, ਮਾਫ ਕਰਨਾ ਮੈਂ ਵਰਤਨੇ ਨਹੀਂ ਚਾਹੁੰਦਾ ਇਸ ਤਰ੍ਹਾਂ ਦੀ ਸ਼ਬਦ, ਸਿੰਬੋਲਿਕਲੀ ਦੱਸ ਰਿਹਾ ਮੈਂ ਕਿ ਇਹ ਇਹ ਹਾਂਜੀ ਇਹ ਘਟੀਆ ਸ਼ਬਦ ਜਦੋਂ ਤੁਹਾਡੇ ਚੁਣੇ ਹੋਏ ਨੁਮਾਇੰਦੇ ਬੋਲਣਗੇ ਤਾਂ ਫਿਰ ਇਹਦਾ ਮਤਲਬ ਕਿ ਤੁਹਾਡੇ ਬੱਚੇ ਉਹਨਾਂ ਤੇ ਅਸਰ ਰਹੇਗਾ। ਔਰ ਸਭ ਤੋਂ ਵੱਡੀ ਗੱਲ ਕਿ ਆਰਐਸਐਸ ਜਿਸ ਨੇ 100 ਸਾਲ ਕੰਮ ਕੀਤਾ, ਉਹ ਜੈਨਜ਼ੀ ਉਹਨੂੰ ਸ਼ੀਸ਼ਾ ਦਿਖਾ ਰਿਹਾ ਕਿ ਤੁਹਾਡੀ ਇਹ ਅਖੌਤੀ ਸੋ ਕਾਲਡ ਜਿਹੜੀ ਸਿੱਖਿਆ ਹੈ ਨਾ, ਅਸੀਂ ਇਹਦੇ ਹਿੱਸੇਦਾਰ ਨਹੀਂ ਹੈਗੇ।
1: ਬਿਲਕੁਲ ਜੀ, ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ, ਨਾਲੇ ਵੀ ਹੈ ਕਿ ਕੀ ਇਲੈਕਸ਼ਨ ਅਰਲੀ ਵੀ ਹੋ ਸਕਦੀ ਹੈ?
0: ਅਰਲੀ ਦੀ ਸੰਭਾਵਨਾ ਫੇਰ ਇੱਕ ਵਾਰੀ ਉਜਾਗਰ ਹੋਈ ਹੈ ਜੀ, ਕਿਉਂਕਿ ਵੋਟਰ ਲਿਸਟਾਂ ਤੁਹਾਨੂੰ ਪਤਾ ਐਸਆਈਆਰ ਇੱਥੇ ਆਲਮੋਸਟ ਡਨ ਹੈ, ਐਸਆਈਆਰ ਡਨ ਹੋ ਗਈ ਆ, ਤੇ ਉਹਤੇ ਬਾਅਦ ਜਿਹੜੀ ਫਾਈਨਲ ਵੋਟਰ ਸੂਚੀ ਆ ਉਹ ਅਕਤੂਬਰ ਤੱਕ ਸ਼ਾਇਦ ਸਾਰਾ ਕੁਛ ਹੋ ਜਾਣਾ। ਉੱਤੇ ਬਾਅਦ ਦੱਸਦੇ ਆ ਕਿ ਈਵੀਐਮ ਵੀ ਆ ਚੁੱਕੀਆਂ, ਤੁਹਾਡੇ ਸਵਾਲ ਤੋਂ ਗਾ ਮੈਨੂੰ ਗੱਲ ਜਿਹੜੀ ਯਾਦ ਆਈ ਆ ਕਿ ਈਵੀਐਮ ਪਹੁੰਚ ਚੁੱਕੀ ਆ, ਉਹਦੀ ਪ੍ਰੋਗਰਾਮਿੰਗ ਵਗੈਰਾ ਜਿਹੜੀ ਆ ਉਹ ਸੈੱਟ ਕੀਤੀ ਜਾ ਰਹੀ ਆ। ਮਤਲਬ ਕਿ ਤਿਆਰੀਆਂ ਤੇ ਹੈ, ਪੱਕਾ ਤੇ ਕੁਛ ਨੀ ਕਿਹਾ ਜਾ ਸਕਦਾ। ਭੁਪੇਸ਼ ਸਿੰਘ ਬਘੇਲ ਜਿਹੜੇ ਇੱਥੇ ਆਏ ਨੇ, ਤੁਹਾਨੂੰ ਪਤਾ ਹੀ ਉਹ ਕਿਹੜੇ ਉਦਮਾਂ ਨੂੰ ਆਏ ਨੇ, ਕਿਹੜੇ ਕਰਮਾਂ ਨੂੰ ਆਏ ਨੇ, ਉਹ ਇੱਥੇ ਆ ਕੇ ਦੱਸ ਰਹੇ ਸਨ ਕਿ ਨਵੰਬਰ ਦੇ ਵਿੱਚ ਇਲੈਕਸ਼ਨ ਹੋ ਸਕਦੇ ਆ, ਕਿਉਂਕਿ ਆਪਣਾ ਇਲੈਕਸ਼ਨ ਆਲਮੋਸਟ ਇਕੱਠਾ ਹੀ ਹੁੰਦਾ ਹੈ ਨਾ, ਯੂਪੀ ਹੋਇਆ, ਮਣੀਪੁਰ ਹੋਇਆ, ਉੱਤਰਾਖੰਡ ਵੀ ਸ਼ਾਇਦ ਆਪਣੇ ਨਾਲ ਹੀ ਹੈ, ਕਿ ਇਹਨਾਂ ਨੂੰ ਪਤਾ ਹੁੰਦਾ। ਸੋ ਅਰਲੀ ਬਿਲਕੁਲ ਤੁਹਾਡੀ ਗੱਲ ਠੀਕ ਸਾਬਤ ਹੋ ਸਕਦੀ ਆ, ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਅਰਲੀ ਹੋ ਸਕਦਾ ਹੈ, ਕਿਉਂਕਿ ਯੂਪੀ ਦੇ ਵਿੱਚ ਜਿਹੜਾ ਮਰਦਮਸ਼ੁਮਾਰੀ ਦਾ ਦੂਜਾ ਗੇੜ ਆ ਉਹ ਫਰਵਰੀ ਦੇ ਵਿੱਚ ਸ਼ੈਡਿਊਲਡ ਹੈ, ਤੇ ਉੱਥੇ ਬਹੁਤ ਵੱਡੀ, ਕਿਉਂਕਿ ਉਹ ਸਟੇਟ ਬਹੁਤ ਵੱਡਾ ਹੈ ਤੁਹਾਨੂੰ ਪਤਾ ਹੈ, ਉੱਥੇ ਮੇਰੇ ਖਿਆਲ ਦੇ ਨਾਲ 20 ਕਰੋੜ ਪਲੱਸ ਵਸੋਂ ਰੱਖਦਾ, ਤਾਂ ਇਸ ਕਰਕੇ ਉੱਥੇ ਮਤਲਬ ਕਿ ਇੰਨਾ ਅਮਲਾ ਫੈਲਾ ਜਿਹੜਾ ਹੈ ਉਹ ਦੋ ਵੱਡੀਆਂ ਮਸ਼ਕਾਂ ਦੇ ਵਿੱਚ ਨਹੀਂ ਲਾਇਆ ਜਾ ਸਕਦਾ ਕਿ ਇੱਕ ਪਾਸੇ ਮਰਦਮਸ਼ੁਮਾਰੀ ਚੱਲੇ ਤੇ ਦੂਸਰੇ ਪਾਸੇ ਇਲੈਕਸ਼ਨ ਕੰਡਕਟ ਕੀਤਾ ਜਾਵੇ। ਸੋ ਇਸ ਕਰਕੇ ਸੰਭਾਵਨਾ ਬਣੀ ਹੈ। ਰਹੀ ਗੱਲ ਹੁਣ ਸੈਸ਼ਨ ਦੀ, ਦੇਖੋ ਸੈਸ਼ਨ ਅੱਜ ਤੋਂ ਚੱਲਣਾ 10 ਤਰੀਕ ਤੱਕ, ਉਹਦੇ ਚ ਮੇਰੇ ਖਿਆਲ ਦੇ ਨਾਲ 3-5 ਕੁਛ ਇਸ ਤਰ੍ਹਾਂ ਲਾਈਏ ਤਾਂ 4 ਕੁ ਦਿਨ ਕੰਮ ਜਿਹੜਾ ਹੋਏਗਾ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ, ਅੱਛਾ ਇੱਥੇ ਵੀ ਇਹਨਾਂ ਨੇ 3 ਬਿੱਲ ਲੈ ਕੇ ਆਉਣੇ ਸਨ, ਇੱਕ ਤੇ ਅਮੈਂਡਮੈਂਟ, ਪਰ ਅਮੈਂਡਮੈਂਟ ਦਾ ਜਿਹੜਾ ਖਰੜਾ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੇ ਸੌਂਪਿਆ, ਉਹਨੂੰ ਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਜਥੇਦਾਰ ਨੇ, ਤੇ ਗੱਲ ਇਹ ਆ ਕਿ ਸ਼ਾਇਦ ਉਹਦੇ ਤੋਂ ਇਹ ਪਿੱਛੇ ਹਟ ਜਾਣ ਕਿਉਂਕਿ ਉੱਥੇ ਵਿਵਾਦ ਪੈਦਾ ਹੋ ਜਾਏਗਾ। ਤੇ ਦੂਜੇ 2 ਹੋਰ ਆ, ਜਿਵੇਂ ਮਤਲਬ ਕਿ ਅੱਗੇ ਆਊਟਸੋਰਸਿੰਗ ਦੇ ਜ਼ਰੀਏ ਇਹ ਕਰਦੇ ਭਰਤੀ ਕਿ ਹੁਣ ਠੇਕਾ ਸਿੱਧਾ ਸਰਕਾਰ ਦੇਵੇਗੀ, ਮਤਲਬ ਕਿ ਇਸ ਤਰ੍ਹਾਂ 1-2 ਬਿੱਲ ਜਿਹੜੇ ਹੋਰ ਲਿਆਂਦੇ ਜਾ ਸਕਦੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਵੇਖਣ ਵਾਲੀ ਤੁਹਾਡੇ ਤੇ ਸਾਡੇ ਹੋਏਗੀ ਉਹ ਇਹ ਹੋਏਗੀ ਕਿ ਜਥੇਦਾਰ ਨੇ ਕਿਸੇ ਵੀ ਕਿਸਮ ਦਾ ਮੁੱਖ ਮੰਤਰੀ ਨੂੰ ਸਹਿਯੋਗ ਤੇ ਤਾਲਮੇਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਵੀ ਹੁਕਮ ਹੈ ਕਿ ਇਹ ਕਿਉਂਕਿ ਪੰਥ ਦੋਖੀ ਆ, ਗੁਰੂ ਦੋਖੀ ਆ, ਇਹਦੇ ਨਾਲ ਕੋਈ ਸਹਿਯੋਗ ਨਹੀਂ ਕਰਨਾ। ਹੁਣ ਇਹਦੇ ਤੇ ਤੁਸੀਂ ਵੇਖੋਗੇ ਸੁਖਪਾਲ ਸਿੰਘ ਖਹਿਰਾ ਨੇ ਤੇ ਸਪਸ਼ਟ ਕਹਿ ਦਿੱਤਾ, ਉਹਨੇ ਕਿਹਾ ਮੈਂ ਅੱਗੇ ਲੱਤ ਤੇ ਲੱਤ ਰੱਖ ਕੇ ਬਹਿੰਦਾ ਹਾਂ ਤੇ ਇਹਨਾਂ ਨੂੰ ਬੜੀ ਤਕਲੀਫ ਹੁੰਦੀ, ਹੁਣ ਲੱਤ ਤੇ ਲੱਤ ਵੀ ਰੱਖ ਕੇ ਬੈਠੂੰਗਾ ਤੇ ਇਹਦੇ ਵੱਲ ਪਿੱਠ ਕਰਕੇ ਬੈਠੂੰਗਾ ਮੈਂ, ਯਾਨੀ ਕਿਹਦੇ ਵੱਲ, ਮੁੱਖ ਮੰਤਰੀ ਸਾਹਿਬ ਵੱਲ,
1: ਬਾਗੀ ਬੰਦਾ ਪੂਰਾ।
0: ਹਾਂਜੀ, ਇਹ ਇੱਕ ਬਹੁਤ ਵੱਡੀ ਗੱਲ ਵੇਖਣ ਵਾਲੀ ਹੋਏਗੀ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਜਿਹੜੇ ਸਹਿਯੋਗੀ MLAs ਨੇ, ਮਤਲਬ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ, ਉਹ ਉਹਨਾਂ ਨੂੰ ਕਿੰਨਾ ਕੁ ਸਹਿਯੋਗ ਦਿੰਦੇ ਨੇ, ਤੇ ਜੇ ਸਹਿਯੋਗ ਹੀ ਨਹੀਂ ਮਿਲੇਗਾ ਪੂਰਨ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ, ਤਾਂ ਫਿਰ ਤੁਸੀਂ ਵੇਖੋ ਕਿ ਕਿੱਡੀ ਵਚਿੱਤਰ ਔਰ ਕਿੱਡੀ ਮੇਰੇ ਖਿਆਲ ਦੇ ਨਾਲ ਇਹ ਜ਼ਲਾਲਤ ਭਰੀ ਸਥਿਤੀ ਬਣ ਜਾਏਗੀ ਉਹਨਾਂ ਵਾਸਤੇ। ਦੇਖਣ ਯੋਗ ਗੱਲ ਇਸ ਸੈਸ਼ਨ ਦੀ ਅਯੋ ਰਹੇਗੀ।
1: ਅੱਛਾ, ਇੱਕ ਵਿਧਾਇਕ ਨੇ ਮੀਰੀ ਪੀਰੀ ਮਾਰਚ ਬਾਰੇ ਕੀ ਬੋਲਿਆ ਜੀ?
0: ਦੇਖੋ ਇਹ ਹੈਗਾ ਅੰਮ੍ਰਿਤਪਾਲ ਸੁਖਾਨੰਦ ਹੈ ਜਿਹੜਾ ਨੌਜਵਾਨ ਵਿਧਾਇਕ ਆ, ਫਸਟ ਟਾਈਮ ਵਿਧਾਇਕ ਆ, ਤੇ ਇਹ ਵੀ ਜਿਹੜਾ ਹੈ ਨਾ ਉਹ ਨਿਕਲਿਆ ਹੈ ਵਿਦਿਆਰਥੀ ਰਾਜਨੀਤੀ ਚੋਂ, ਮਤਲਬ ਕਿ ਯੂਨੀਵਰਸਿਟੀ ਦੀ ਹੀ ਰਾਜਨੀਤਿਕ ਪੈਦਾਇਸ਼ ਕਹਿ ਲਓ। ਇਹਨੇ ਗੱਲਬਾਤ ਕਰਦਿਆਂ ਕਿਸੇ ਗੁਰੂ ਘਰ ਦੇ ਵਿੱਚ ਇਹਨਾਂ ਦਾ ਇਕੱਠ ਸੀ, ਤੇ ਉਸ ਦਰਮਿਆਨ ਕਿਹਾ ਕਿ ਇੱਥੋਂ ਥੋੜੀ ਦੂਰ ਵੀ ਮਤਲਬ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਜਾ ਰਿਹਾ ਹੈ, ਉਹਨੇ ਜਿਹੜਾ

0: ਮਾਰਚ ਕਹਿਣਾ ਹੁੰਦਾ ਜਾਂ ਕੁਛ ਇਸ ਤਰ੍ਹਾਂ ਦਾ ਸ਼ਬਦ ਇਸਤੇਮਾਲ ਕਰਨ ਦੀ ਜਗ੍ਹਾ ਉਹਨੇ ਆਖਿਆ ਕਿ ਮੈਂ ਤੇ ਇਹਨੂੰ ਕਵਾਂਗਾ ਜੀ ਕਿ ਇਹ ਤੇ ਹੈਗਾ ਸਿਰਫ ਤੇ ਸਿਰਫ ਰੋਡ ਮਾਰਚ, ਰੋਡ ਸ਼ੋਅ। ਜਿਹੜੇ ਇਹ ਸ਼ਬਦ ਇਸਤੇਮਾਲ ਕੀਤੇ ਗਏ ਕਿਉਂਕਿ ਉਹਨੂੰ ਨਾਮ ਦਿੱਤਾ ਗਿਆ ਮੀਰੀ ਪੀਰੀ ਮਾਰਚ। ਇਹ ਜਿਹੜਾ ਸ਼ਬਦ ਸੀ ਫਿਰ ਉਹਨੇ ਇਹਨੂੰ ਪਾ ਦਿੱਤਾ ਇੱਕ ਵਾਰੀ ਪਚੜੇ ਚ, ਇੱਕ ਵਾਰੀ ਵਿਵਾਦਾਂ ਦੇ ਵਿੱਚ। ਐਸਸੀਪੀਸੀ ਦੇ ਜਿਹੜੇ ਪ੍ਰਮੁੱਖ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਵੀ ਕੌੜੀ ਆਲੋਚਨਾ ਕੀਤੀ ਇਸ ਚੀਜ਼ ਦੀ। ਦੇਖੋ ਸ਼ਬਦਾਂ ਦੀ ਚੋਣ ਤੁਸੀਂ ਸਹੀ ਰੱਖੋ। ਵੈਸੇ ਤੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਮੈਨੂੰ ਦੱਸਣ ਚ ਕੋਈ ਗੁਰੇਜ਼ ਨਹੀਂ ਹੈ ਕਿ ਜਿਹੜਾ ਮੀਰੀ ਪੀਰੀ ਮਾਰਚ ਆ, ਮੀਰੀ ਪੀਰੀ ਮਾਰਚ ਦੀ ਅਗਵਾਈ ਖੁਦ ਜਥੇਦਾਰ ਕਰ ਰਹੇ ਨੇ। ਕੱਲ ਸਾਡੇ ਤੇ ਮਲੂਕ ਸੀ, ਮੈਂ ਉਦੋਂ ਗਿਆ ਹੋਇਆ ਸੀ ਸ਼ਾਮੀ ਜਦੋਂ ਆਮਦ ਹੋਣੀ ਸੀ, ਐਤਵਾਰ ਸੀਗਾ। ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਇਸ ਮੀਰੀ ਪੀਰੀ ਮਾਰਚ ਦਾ ਮਕਸਦ ਜਿਹੜਾ ਹੈ ਉਹ ਮਕਸਦ ਹੈ ਆਮ। ਤੁਸੀਂ ਦੇਖੋ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸਦਾ ਨਾ ਕਿ ਗੁਰਦਿੱਤ ਸਿੱਖ ਉਹਨੂੰ ਜਦੋਂ ਮਿਲੇ ਨੇ ਉਦੋਂ, ਤੇ ਫਿਰ ਇਸ ਤੋਂ ਇਲਾਵਾ ਨਸ਼ਿਆਂ ਤੇ ਟਿੱਪਣੀ ਕਰਨੀ, ਉਹ ਸਾਰਾ ਕੁਛ ਠੀਕ ਆ। ਮਤਲਬ ਕਿ ਜੇ ਸਿੱਖਾਂ ਨੂੰ ਜਾਗਰਤੀ ਦਿੱਤੀ ਜਾ ਰਹੀ ਹੈ, ਅਗਵਾਈ ਦਿੱਤੀ ਜਾ ਰਹੀ ਆ, ਗੁਰੂ ਸ਼ਬਦ ਨਾਲ ਜੋੜਿਆ ਜਾ ਰਿਹਾ, ਮੈਨੂੰ ਉਸ ਗੱਲ ਤੇ ਕਿੰਤੂ ਨਹੀਂ ਹੈ। ਪਰ ਸਰਕਾਰ ਦੇ ਕੁਝ ਮਾਮਲਿਆਂ ਤੇ ਉਂਗਲ ਧਰ ਕੇ ਜਥੇਦਾਰ ਸਾਹਿਬ ਉਹਦਾ ਫਾਇਦਾ ਯਾਨੀ ਜੋੜ ਕੇ ਜਿਹੜਾ ਅਲਟੀਮੇਟਲੀ ਸੁਖਬੀਰ ਸਿੰਘ ਬਾਦਲ ਨੂੰ ਬਚਾਉਣਾ ਚਾਹੁੰਦੇ ਆ। ਇਹਦੇ ਚ ਕਿਤੇ ਨਾ ਕਿਤੇ ਲੁਕਵਾਂ ਮੰਤਵ ਹੈ। ਇੱਕ ਮੰਨੇ ਨਾ ਮੰਨੇ, ਹੋ ਸਕਦਾ ਮੇਰੀ ਵੀ ਆਲੋਚਨਾ ਕਰਨ, ਕੋਈ ਮੇਰੇ ਤੇ ਵੀ ਏਦਾਂ ਕਰਨ, ਪਰ ਮੈਂ ਇਹਨਾਂ ਚੀਜ਼ਾਂ ਤੋਂ ਡਰਦਾ ਨਹੀਂ ਹੁੰਦਾ। ਮੈਂ ਗੱਲ ਕਰਨ ਚ ਵਿਸ਼ਵਾਸ ਰੱਖਦਾ ਕਿ ਸਾਡੀ ਆਡੀਅੰਸ ਤੱਕ ਜੋ ਤੁਹਾਡਾ ਓਪੀਨੀਅਨ ਹੈ ਉਹ ਆਜ਼ਾਦਾਨਾ ਜਾਣਾ ਚਾਹੀਦਾ। ਤੋ ਮੇਰਾ ਮਤਲਬ ਕਿ ਇਸ ਚੀਜ਼ ਨੂੰ ਸਮਝਣ ਦਾ ਜਿੰਨਾ ਕੁ ਬਈ ਹਈਆ ਹੈ, ਜਿੰਨਾ ਕੁ ਮੈਂ ਕਰ ਸਕਿਆ, ਤਾਂ ਉਹ ਇਹੋ ਆ ਕਿ ਅਲਟੀਮੇਟਲੀ ਹੈ ਤਾਂ ਇਹ, ਤੇ ਇਸੇ ਗੱਲ ਤੋਂ ਚਿੜ ਕੇ ਜਿਹੜੀ ਸ਼ਬਦ ਚੋਣ ਹੈ ਅੰਮ੍ਰਿਤਪਾਲ ਸੁਖਾਨੰਦ ਦੀ ਉਹ ਵਿਗੜੀ। ਜੇ ਇਹੀ ਚੀਜ਼ ਹੁਣ ਮੈਂ ਵੀ ਉਹੀ ਕਹਿ ਰਿਹਾ ਕਿ ਮਾਰਚ ਹੈ ਬਈ, ਉਹਦੇ ਚ ਪ੍ਰਚਾਰ ਵੀ ਹੋ ਰਿਹਾ, ਉਹਦੇ ਚ ਜਾਗਰਤੀ ਵੀ ਹੋ ਰਹੀ ਹੈ, ਉਹਦੇ ਚ ਸਭ ਕੁਛ ਹੋ ਰਿਹਾ, ਪਰੰਤੂ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਤੇ ਉਹਦਾ ਪ੍ਰਭਾਵ ਜਿਹੜਾ ਹੈ ਉਹ ਸੁਖਬੀਰ ਪੱਖੀ ਹੋ ਸਕਦਾ ਹੈ ਜਾਂ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸਰਕਾਰ ਉਹਦੇ ਵਿਰੋਧ ਚ ਹੋ ਸਕਦਾ, ਕਿਉਂਕਿ ਸਿੱਧਾ ਟਕਰਾਓ ਚੱਲਦਾ। ਤਾਂ ਸਾਡੀ ਸ਼ਬਦ ਚੋਣ ਆ, ਅਸੀਂ ਨਾ ਕਿਸੇ ਨੂੰ ਨੀਵਾਂ ਦਿਖਾਈਏ, ਨਾ ਕਿਸੇ ਨੂੰ ਅਸੀਂ ਧਾਰਮਿਕ ਤੌਰ ਤੇ ਆਹਤ ਕਰੀਏ। ਪਰ ਇੱਥੇ ਸ਼ਬਦ ਚੋਣ ਇਦਾਂ ਦੀ ਰਹੀ ਆ ਕਿ ਜਿਹਦੇ ਤੇ ਐਤਰਾਜ਼ ਹੋਇਆ ਵਾ
1: ਜੀ। ਅੱਛਾ, ਇਲੈਕਸ਼ਨ ਅਰਲੀ ਹੋਣ ਦੇ ਚਾਂਸ ਹੈਗੇ ਆ ਤੇ ਕਾਂਗਰਸ ਹੀ ਰੱਜ ਕੇ ਜਲੂਸ ਕੱਢ ਰਹੇ ਆ।
0: ਹਾਂ, ਉਹਨਾਂ ਨੂੰ ਪਤਾ ਹੀ ਆ ਕਿ ਵੀ ਦੇਖੋ ਜੇ ਅਰਲੀ ਇਲੈਕਸ਼ਨ ਹੋਣਾ ਹੈ ਤਾਂ ਅਰਲੀ ਆਪਾਂ ਨੂੰ ਲੜਾਈ ਸ਼ੁਰੂ ਕਰ ਦੇਣੀ ਚਾਹੀਦੀ ਆ।
1: ਲੜਾਈ ਕਿਹਦੇ ਨਾਲ?
0: ਅਰਲੀ ਉਹ ਆਪਦੇ ਨਾਲ। ਉਹ ਕਹਿੰਦੇ ਨੇ ਵੀ ਦੇਖੋ ਗੱਲ ਇਹ ਆ ਵੀ ਅਸੀਂ ਸਰਕਾਰ ਬਣਾਉਣੀ ਆ, ਪੰਜਾਬ ਬਚਾਉਣਾ, ਪੰਜਾਬ ਬਚਾ ਕੇ ਉਸ ਤੋਂ ਬਾਅਦ ਦੁਨੀਆ ਬਚਾਉਣੀ, ਵੀ ਦੁਨੀਆ ਕਿਵੇਂ ਬਚਾਉਣੀ ਆ। ਇਹ ਕਹਿੰਦੇ ਵੀ ਅਸੀਂ ਮੁੜ ਕੇ UN ਤੱਕ ਸਾਡੀ ਸਰਕਾਰ ਦੀ ਤਾਂਕ ਹੋਏਗੀ, ਅਸੀਂ ਇਜ਼ਰਾਈਲ ਤੇ ਇਰਾਨ ਚ ਵੀ ਸ਼ਾਂਤੀ ਸਮਝੌਤਾ ਕਰਵਾਵਾਂਗੇ, ਟਰੰਪ ਤੋਂ ਤਾਂ ਨਹੀਂ ਹੋ ਰਿਹਾ, ਮਤਲਬ ਨੋਬਲ ਪੁਰਸਕਾਰ ਵੀ ਜਿੱਤ ਕੇ ਲਿਆਵਾਂਗੇ, ਸਾਰਾ ਕੁਛ ਕਰਾਂਗੇ, ਬਸ ਐ ਵੀ ਥੋੜਾ ਜਿਹਾ ਸਾਨੂੰ ਲੜ ਲੈ ਤਾਂ ਲੜ ਰਹੇ। ਗੱਲ ਇਹ ਹੈ ਸਭ ਕਿ ਇਹ ਇੰਨਾ ਜ਼ਿਆਦਾ ਜਲੂਸ ਕਢਾ ਰਹੇ ਆ। ਓਹੋ, ਪਹਿਲਾਂ ਤੇ ਪਟਿਆਲੇ ਚੰਨੀ ਦੇ ਨਾਰੇ ਲੱਗਣ ਲੱਗ ਪਏ। ਚੰਨੀ ਵੀ ਕਿਹੜਾ ਪਿੱਛੇ ਹਟਦਾ, ਚੰਨੀ ਵੀ ਪਿੱਛੇ ਨਹੀਂ ਹਟਦਾ ਜੀ। ਚੰਨੀ ਇੱਕ ਐਸਾ ਨੇਤਾ ਹੈ ਜਿਹੜਾ ਗੱਲ ਆਪਦੀ ਈਗੋ ਤੇ ਨਹੀਂ, ਗੱਲ ਆਪਦੇ ਭਵਿੱਖ ਤੇ ਲੈ ਕੇ ਬੈਠਾ, ਉਹਦੇ ਆਪਣੇ ਜਿਹੜੇ ਮੰਤਵ ਆ। ਅੱਛਾ, ਹੁਣ ਉਹ ਉੱਥੇ ਖਲਾਰਾ ਪੈ ਗਿਆ ਜੀ, ਜਿਹੜਾ ਜਲਾਲਪੁਰ ਆ, ਮਦਨ ਲਾਲ ਜਲਾਲਪੁਰ ਆ, ਉਹਨੂੰ ਇਹਨਾਂ ਨੇ ਪਾਰਟੀ ਚੋਂ ਕੱਢ ਦਿੱਤਾ, ਉਹ ਫੇਰ ਮਗਰ ਪੈ ਗਿਆ। ਉਹ ਕਹਿੰਦਾ ਘਨੌਰ ਤੋਂ ਆ ਕੇ ਇਲੈਕਸ਼ਨ ਲੜ ਕੇ ਵੇਖੇ ਰਾਜਾ ਵੜਿੰਗ। ਫਿਰ ਪਟਿਆਲੇ ਤੋਂ ਸੰਗਰੂਰ ਆਏ, ਉੱਥੇ ਫੇਰ ਉਹੀ ਹਾਲ ਕਿ ਬਘੇਲ ਸਾਹਿਬ ਆਪਣਾ ਬੂਥ ਕਰੀਏ ਮਜ਼ਬੂਤ, ਇਹਨਾਂ ਨੇ ਮਜ਼ਬੂਤ ਕੀ ਕਰਨਾ, ਉਹ ਵਿਰੋਧ ਦਾ ਕਲਬੂਤ ਪਾ ਦਿੰਦੇ ਨੇ। ਅੱਛਾ, ਉੱਥੇ ਵੀ ਰੌਲਾ ਪੈ ਗਿਆ। ਥਾਂ ਨੂੰ ਆਏ ਇੱਧਰ ਨੂੰ ਮਾਨਸਾ, ਉੱਥੇ ਬਲਕੌਰ ਸਿੰਘ ਸਿੱਧੂ ਉਹ ਰੌਲਾ ਪਾ ਕੇ ਬਹਿ ਗਿਆ। ਉਹ ਕਹਿੰਦਾ ਵੀ ਹਾਂ ਹਾਂ ਤੁਸੀਂ ਹਰ ਜਗ੍ਹਾ ਤੇ ਕਹਿ ਦਿੰਦੇ ਵੀ ਸਿੱਧੂ ਮੂਸੇਵਾਲਾ ਵੀ ਹਾਰ ਗਿਆ ਸੀ, ਫਲਾਂ ਟਮਕਾ, ਮੇਰਾ ਮੁੰਡਾ ਇਲੈਕਸ਼ਨ ਨਹੀਂ ਹਾਰਿਆ, ਜ਼ਿੰਦਗੀ ਹਾਰ ਗਿਆ ਸੀ, ਮੇਰੇ ਮੁੰਡੇ ਦੇ ਇੰਨੇ ਫੋਲੋਅਰ, ਉਹ ਵੀ ਤੁਹਾਨੂੰ ਪਤਾ ਹੀ ਆ, ਉਹਨਾਂ ਦਾ ਵੀ ਮੈਂ ਵੇਖਿਆ, ਹੁਣ ਉਹਨਾਂ ਬਾਰੇ ਵੀ ਓਪੀਨੀਅਨ ਮੇਰਾ ਇਹ ਬਣਦਾ ਹੈ ਕਿ ਉਹ ਇੱਕ ਵੇਲੇ ਹੱਥ ਮਾਰ ਕੇ ਪੂਰਾ ਅੰਦਰ ਦਾ ਜੱਟ ਜਗਾ ਕੇ ਤੇ ਫਿਰ ਮੁੜ ਕੇ ਆਪਦਾ ਵਿਕਟਮ ਕਾਰਡ ਵੀ ਖੇਡ ਦਿੰਦੇ ਆ। ਤੇ ਮੈਂ ਅੱਗੇ ਕਿਹਾ ਸੀ, ਮੈਂ ਕਿਹਾ ਬਲਕੌਰ ਸਿੰਘ ਜੀ ਕਹਿਣਾ ਨੀ ਚਾਹੀਦਾ, ਸਾਡੇ ਤੇ ਤੁਸੀਂ ਵੱਡੇ ਹੋ ਬਈ, ਜਦੋਂ ਤਰਨਾ ਨਾ ਆਵੇ ਨਾ ਤਾਂ ਰਾਜਨੀਤੀ ਇੱਕ ਖੂਹ ਹੈ, ਇਹਦੇ ਵਿੱਚ ਛਾਲ ਨੀ ਮਾਰੀ ਦੀ,
1: ਬਿਲਕੁਲ
0: ਤੇ ਸਾਡਾ ਤੱਤ ਕੱਢਿਆ ਗਿਆ ਤੁਸੀਂ।

0: ਕਹਿੰਦੇ ਅਸੀਂ ਤਿੰਨ ਪੀੜ੍ਹੀਆਂ ਤੋਂ ਕਾਂਗਰਸੀ ਆ, ਪਰ ਥੋੜਾ ਸੋਚ ਕੇ ਤੇ ਸੰਕੋਚ ਕੇ ਚੱਲੋ। ਇੱਥੇ ਫਿਰ ਬਠਿੰਡੇ ਚ ਵੀ ਇਹੀ ਚੀਜ਼ਾਂ ਹੋਈਆਂ। ਯਾਨੀ ਕੁੱਲ ਮਿਲਾ ਕੇ ਜੇ ਤੁਸੀਂ ਵੇਖੋਗੇ, ਰਾਜਾ ਵੜਿੰਗ ਉਹ ਕਹਿੰਦਾ ਕਿ ਮੈਂ ਕਾਂਗਰਸ ਦੀ ਪ੍ਰਧਾਨਗੀ ਨਹੀਂ ਛੱਡਣੀ ਜਦੋਂ ਤੱਕ ਰਾਹੁਲ ਨਹੀਂ ਕਹਿੰਦਾ। ਰਾਹੁਲ ਕਹਿੰਦਾ ਕਿ ਮੈਂ ਕਹਿਣਾ ਨਹੀਂ ਹੈ। ਤੇ ਜਿਹੜੇ ਚੰਨੀ ਉਰੀ ਆ ਉਹ ਕਹਿੰਦੇ ਆ ਵੀ ਅਸੀਂ ਫਿਰ ਆਪਦੀ ਡਫਲੀ ਵਜਾਉਣੀ ਆ, ਆਪੋ ਆਪਣੀ ਇਹਨਾਂ ਦੀ ਡਫਲੀ ਤੇ ਆਪੋ ਆਪਣੇ ਇਹਨਾਂ ਦੇ ਰਾਹ ਗਿਆ। ਕਾਂਗਰਸ ਦਾ ਤੇ ਇਹ ਹਾਲ ਆ ਕਿ ਹੁਣ ਇਹਨਾਂ ਦੇ ਕੁਛ ਲੀਡਰ ਜਿਵੇਂ ਸੁਖਪਾਲ ਖਹਿਰਾ ਵਰਗੇ ਆ, ਰਾਣਾ ਗੁਰਜੀਤ ਵਰਗੇ ਆ, ਜਾਂ ਇੱਦਾਂ ਜਿਹੜੇ ਜਿੱਤ ਦੀ ਸੰਭਾਵਨਾ ਰੱਖਦੇ ਆ ਜਾਂ ਜਿਹੜੇ ਕਿਸੇ ਧੜੇ ਦੇ ਨਹੀਂ, ਉਹਨਾਂ ਨੇ ਆਪਦਾ ਕੰਮ ਕਰਨਾ ਸਟਾਰਟ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਦੋਵੇਂ ਇੱਕ ਦੂਜੇ ਨੂੰ ਮਾਰ ਦੇਣਗੇ, ਧੜੇ ਖਤਮ ਕਰ ਦੇਣਗੇ। ਸੋ ਲਿਹਾਜ਼ਾ ਆਪਾਂ ਏਦਾਂ ਕਰੀਏ ਕਿ ਭਾਈ ਆਪੋ ਆਪਣਾ ਕੰਮ ਜਿਹੜਾ ਹੈ ਨਾ, ਕੰਮ ਜਿਹੜਾ ਹੈ ਉਹ ਕਰੀਏ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਵੇਖੋਗੇ ਤਾਂ ਸਭ ਤੋਂ ਜ਼ਿਆਦਾ ਮਾਰ ਇਹਨਾਂ ਨੂੰ ਇਹ ਪੈ ਰਹੀ ਵਾ ਕਿ ਇਹਨਾਂ ਦਾ ਆਪਣਾ ਜਿਹੜਾ ਕਾਡਰ ਆ ਉਹ ਹੀ ਕਨਫਿਊਜ਼ਡ ਆ ਕਿ ਇਹਨਾਂ ਦਾ ਕੀ ਬਣੇਗਾ ਕੀ ਨਹੀਂ ਬਣੇਗਾ। ਤੇ ਜਦੋਂ ਕਾਡਰ ਹੀ ਤੁਹਾਡਾ ਕਨਫਿਊਜ਼ ਹੋਵੇ ਤੇ ਜਿਹੜਾ ਤੁਹਾਡੇ ਮੇਰੇ ਵਰਗਾ ਬੰਦਾ ਸੋਚਦਾ ਕਿ ਚਲੋ ਯਾਰ ਉਹਦੀ ਕੋਈ ਮਤਲਬ ਕਿ ਸੋਚ ਕਿਸੇ ਪਾਰਟੀ ਪ੍ਰਤੀ ਗੰਭੀਰ ਨਹੀਂ ਹੁੰਦੀ, ਸਿਰਫ ਤੇ ਸਿਰਫ ਇਹੀ ਹੁੰਦਾ ਕਿ ਭਾਈ ਚਲੋ ਕੋਈ ਚੰਗੀ ਸਰਕਾਰ ਚੁਣੀਏ, ਤਾਂ ਫਿਰ ਉਹ ਕਿਉਂ ਆਏਗਾ ਤੁਹਾਡੇ ਵੱਲ, ਕਿਉਂ ਆਏਗਾ ਕਿਸੇ ਵੱਲ ਨੂੰ ਟੁੱਟ ਕੇ ਜਾਂ ਨਿਊਟਰਲ ਰਹਿ ਕੇ ਕਿਉਂ ਆਏਗਾ? ਕਿਉਂਕਿ ਤੁਸੀਂ ਤੇ ਆਪ ਹੀ ਇੱਕ ਮਤ ਨਹੀਂ ਹੋ, ਇੱਕ ਜੁੱਟ ਨਹੀਂ ਹੋ।
1: ਬਿਲਕੁਲ ਜੀ, ਦੋ ਤਿੰਨ ਖਬਰਾਂ ਨੇ ਜੀ, ਥੋੜੀਆਂ ਸ਼ਾਰਟ ਰੱਖਿਓ। ਤੇ ਇੱਕ ਹਰਿਆਣੇ ਦਾ ਮੁੰਡਾ ਸੀਗਾ ਕਬੱਡੀ ਪਲੇਅਰ ਹੈ ਮੇਰੇ ਖਿਆਲ, ਜਾਂ ਕਿੰਗ ਸੀਲੂ, ਉਹਦੀ ਵਾਈਫ ਨੇ ਸੁਸਾਈਡ ਕਰ ਲਿਆ ਸੀ ਤੇ ਹੁਣ ਦੋਸ਼ ਉਹਨਾਂ ਤੇ ਲੱਗੇ, ਪਰਿਵਾਰ ਤੇ ਮੇਰੇ ਖਿਆਲ।
0: ਹਾਂਜੀ, ਦੇਖੋ ਭੇਤ ਭਰੀ ਹਾਲਤ ਦੇ ਵਿੱਚ ਮੁਸਕਾਨ ਆ, ਕੁੜੀ ਦਾ ਨਾਮ ਸੀ ਕਹਿ ਲੋ ਕਿ ਜਿਹੜੀ ਬੱਚੀ ਮਰ ਗਈ ਆ, ਖੁਦਕੁਸ਼ੀ ਕਰ ਗਈ ਆ। ਉਹਤੇ ਬਾਅਦ ਕੀ ਆ ਕਿ ਮਾਮਲਾ ਦਰਜ ਹੋਇਆ। ਸ਼ੀਲੂ ਤੇ ਦੱਸਦੇ ਆ ਕਿ ਉੱਥੇ ਘਰ ਹੀ ਹੈ ਨਹੀਂ ਸੀਗਾ, ਕੋਈ ਘਰ ਦਾ ਹੋ ਸਕਦਾ ਕਲੇਸ਼ ਹੋਵੇ, ਕੋਈ ਅਣਬਣ ਹੋਵੇ। ਹੁਣ ਜਿਹੜਾ ਸ਼ੀਲੂ ਦਾ ਸਹੁਰਾ ਪਰਿਵਾਰ ਹੈ ਉੱਥੇ ਕਈ ਦੋਸ਼ ਲਾਉਂਦਾ ਕਿ ਇਹਦੇ ਕਿਤੇ ਨਾ ਕਿਤੇ ਕੁੜੀਆਂ ਨਾਲ ਤਲੁਕਾਤ ਸਨ। ਤੇ ਕੁੜੀ ਦਾ ਜਾਂ ਸ਼ੀਲੂ ਦਾ ਕਹਿ ਲੋ ਕਿ ਇੱਕ 11-12 ਮਹੀਨਿਆਂ ਦਾ ਬੱਚਾ ਬੜਾ ਤਕੜਾ ਇਸ ਵੇਲੇ ਜੀ, ਇਸ ਵੇਲੇ ਦੀ ਕਬੱਡੀ ਦੇ ਵਿੱਚ ਜੇ ਸਿਰਮੌਰ ਕੋਈ ਜਾਫੀ ਹੈ ਤਾਂ ਉਹ ਸ਼ੀਲੂ ਆ, ਸ਼ੀਲੂ ਆ। ਜਿਵੇਂ ਲਾ ਲੋ ਪੁਰਾਣੇ ਸਮਿਆਂ ਚ ਆਪਾਂ ਰਾਣਾ ਵੰਝ ਵਹਿੰਦੇ ਸਾਂ ਜਾਂ ਰਾਣਾ ਜਾਫੀ ਕੁਰੜ ਵਾਲਾ ਫੌਜੀ, ਮਤਲਬ ਕਿ ਇਸ ਕੈਟਾਗਰੀ ਦਾ ਜਾਫੀ ਆ। ਤੇ ਬਹੁਤ ਮਾੜੀ ਹੋਈ, ਪਰਿਵਾਰ ਉੱਜੜ ਗਿਆ। ਹੁਣ ਦੇਖੋ ਅੱਗੇ ਕੀ ਬਣਦਾ ਇਹਦੇ ਕੈਰੀਅਰ ਦਾ, ਇਹਦੀ ਜ਼ਿੰਦਗੀ ਦਾ ਜੀ।
1: ਬਿਲਕੁਲ ਜੀ ਬਿਲਕੁਲ, ਬੱਚੀ ਵਿਚਾਰੀ ਪਤਾ ਨੀ ਕੀ ਹਾਲ ਉਹਦਾ ਹੋਣਾ, ਜੇ ਤਾਂ ਚਲੋ ਹੈਗਾ ਹੀ ਹੈ। ਅੱਛਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਦੇ ਪ੍ਰੋਗਰਾਮ ਚ ਗੈਂਗ ਹੀ ਆਪਸ ਵਿੱਚ ਟਕਰਾ ਗਏ।
0: ਹਾਂਜੀ, ਇਹ ਨਾ ਟਕਰਾਓ ਹੋਇਆ ਇੱਧਰ ਜਲੰਧਰ, ਇੱਥੇ ਇਹ ਮੱਥਾ ਟੇਕਣ ਆਏ ਸਨ, ਸ਼ੁਕਰਾਨਾ ਯਾਤਰਾ ਸੀਗੀ ਜਿਹੜੇ ਬਣਾਏ ਗਏ ਨੇ ਨਵੇਂ ਇਹਨਾਂ ਦੇ ਹਲਕਾ ਇੰਚਾਰਜ ਵਨੀਤ ਜੀ। ਤਾਂ ਉੱਥੇ ਕਹਿੰਦੇ ਕਿ ਵਿਰੋਧ ਹੋ ਗਿਆ ਸਟਾਰਟ, ਤੇ ਵਿਰੋਧ ਕਰਨ ਵਾਲੇ ਤੇ ਸਮਰਥਨ ਕਰਨ ਵਾਲੇ ਉਹ ਦੋਵੇਂ ਧਿਰਾਂ ਦੇ ਕਹਿ ਲੋ ਕਿ ਕਿਤੇ ਨਾ ਕਿਤੇ ਗੈਂਗਾਂ ਨਾਲ ਜੁੜੇ ਸਨ, ਭਾਨੇ ਦੀ ਗੈਂਗ ਨਾਲ ਤੇ ਫਤਿਹ ਦੀ ਗੈਂਗ ਨਾਲ। ਉੱਥੇ ਤੇ ਇੱਟਾ ਵੱਟਾ ਚੱਲਿਆ ਜੀ, ਬਹੁਤ ਜ਼ਿਆਦਾ ਇੱਟਾ ਵੱਟਾ ਚੱਲਿਆ, ਬਹੁਤ ਮਾਰ ਧਾੜ ਹੋਈ। ਕਿਹੜੇ ਸ਼ੁਕਰਾਨੇ ਮੁੜ ਕੇ ਤੇ ਨਿਕਲਦੀ ਕੀਤੀ ਇਹਨਾਂ ਨੇ ਸਾਰਿਆਂ ਨੇ। ਸੋ ਗੱਲ ਇਹ ਆ ਕਿ ਜੋ ਇੱਥੇ ਹੋ ਰਿਹਾ ਤੁਸੀਂ ਇਹ ਤੇ ਵੇਖੋ ਨਾ ਕਿ ਇਹਨਾਂ ਦੇ ਸਮਰਥਨ ਤੇ ਵਿਰੋਧੀ ਕਿਹੋ ਜਿਹੇ ਆ। ਉਹ ਅਸਲ ਦੇ ਵਿੱਚ ਕਹਾਣੀ ਸਰ ਇਹੋ ਹੈ ਕਿ ਜਦੋਂ ਲੋਕ ਇਸ ਤਰ੍ਹਾਂ ਇੱਦਾਂ ਜੁੜਦੇ ਆ, ਹਿੰਸਾ ਕਰਦੇ ਆ, ਉਹ ਨੇਤਾ ਉਹ ਇਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਹੋਣਗੇ ਤੇ ਇਹ ਕਿੰਨੇ ਕੁ ਸਾਊ ਆ, ਤੁਸੀਂ ਆਪ ਦੇਖ ਲਓ
1: ਜੀ। ਅੱਛਾ, 500 ਕਰੋੜ ਦੇ ਪ੍ਰੋਜੈਕਟਾਂ ਦਾ ਵਿਧਾਇਕਾਂ ਦੇ ਮੁੰਡਿਆਂ ਨਾਲ ਕੀ, ਇਹ ਕੀ ਸਟੋਰੀ ਹੈ ਜੀ?
0: ਦੇਖੋ FNCC ਇਹਨਾਂ ਨੇ ਨਾ ਇੱਕ ਹੁੰਦੀ ਫਾਈਨੈਂਸ ਐਂਡ ਕੰਟਰੈਕਟ ਕਮੇਟੀ FNCC ਨਿਗਮਾਂ ਦੇ ਵਿੱਚ ਵੀ, ਯਾਨੀ ਉਹਨਾਂ ਨੇ ਕੰਟਰੈਕਟ ਦੇਣੇ ਆ, ਠੇਕੇ ਦੇਣੇ ਆ, ਬਜਟ ਦੇਖਣਾ ਹੈ, ਯਾਨੀ ਬੜੀ ਮਹੱਤਵਪੂਰਨ ਹੁੰਦੀ ਆ। ਇਹਨਾਂ ਨੇ ਕੀ ਕੀਤਾ ਕਿ ਲੁਧਿਆਣਾ ਨਿਗਮ ਦੇ ਵਿੱਚ 2 MLAs, ਇੱਕ ਤਾਂ ਹੋ ਗਿਆ ਕੁਲਵੰਤ ਸਿੱਧੂ, ਇੱਕ ਮਦਨ ਲਾਲ ਬੱਗਾ, ਇਹਨਾਂ ਦੋਨਾਂ ਦੇ ਮੁੰਡੇ ਸ਼ਾਮਿਲ ਕਰ ਲਏ ਵਿੱਚ, ਹਿਸਾਬ ਲਾ ਲਓ। ਜਿਹੜੇ ਕੋਈ ਕੌਂਸਲਰ ਵਗੈਰਾ ਨਹੀਂ ਹੈ ਕੁਛ ਵੀ, ਮਤਲਬ ਕਿ ਕਿਸੇ ਹਿਸਾਬ ਕਿਤਾਬ ਚ ਉਸੇ ਦੇ ਅਪੁਆਇੰਟ ਕਰ ਦਿੱਤੇ। ਤੇ ਉਹ ਤੋਂ ਬਾਅਦ ਰੌਲਾ ਪੈ ਗਿਆ ਕਿ ਦਰਅਸਲ ਜਿਹੜੀ ਇਹ ਚੋਣ ਹੁੰਦੀ ਆ ਦੋ ਬੰਦਿਆਂ ਦੀ, ਉਹ ਕੌਂਸਲਰ ਕਰਦੇ ਵੋਟਿੰਗ ਦੇ ਥਰੂ, ਤੁਸੀਂ ਸਿੱਧੇ ਲਾ ਲੈ। ਉਹ ਮਾਮਲਾ ਗਿਆ ਚਲ ਹਾਈਕੋਰਟ ਮਾਮਲਾ ਗਿਆ, ਤੇ ਹਿਸਾਬ ਲਾ ਲਓ ਇੰਨਾ ਜ਼ਿਆਦਾ ਰੇੜਕਾ ਪੈ ਗਿਆ ਵਾ ਕਿ ਹੁਣ ਉਸ ਜਿਹੜੀ ਕਮੇਟੀ ਨੇ ਪ੍ਰੋਜੈਕਟ ਦੇਣੇ ਸਨ 550 ਕਰੋੜ ਦੇ, ਖੜੇ ਪੈਰ ਹੀ ਲਟਕ ਗਏ। ਤੇ ਤੁਸੀਂ ਇਹਨਾਂ ਦੀਆਂ ਦੇਖ ਲਓ, ਇਹ ਕਹਿੰਦੇ ਸਾਡੇ ਤੋਂ ਸਿਆਣਾ ਕੋਈ ਨਹੀਂ। ਮੈਂ ਕਹਿੰਦਾ ਜਿੰਨਾ ਜਲੂ

0: ਉਸ ਤੁਸੀਂ ਕੱਢ ਰਹੇ ਹੋ, ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ, ਜਿੰਨਾ ਅਣਜਾਣਪੁਣਾ ਤੁਸੀਂ ਦਿਖਾ ਰਹੇ ਹੋ, ਜਿੰਨਾ ਨੌਨ ਸੀਰੀਅਸ ਕੰਮ ਤੁਸੀਂ ਕਰ ਰਹੇ ਹੋ, ਇਤਿਹਾਸ ਲਿਖਿਆ ਜਾਏਗਾ ਤੁਹਾਡਾ।
1: ਅਖੀਰ ਦੇ ਵਿੱਚ ਜੀ, ਤੀਰਥ ਯਾਤਰਾ ਯਾਤਰਾ ਜਿਹੜੀਆਂ ਆ ਉਹਨਾਂ ਦੇ ਵਿੱਚ ਜਿਹੜੇ ਖਰਚੇ ਹੁੰਦੇ ਆ ਉਹਦੇ ਬਾਰੇ ਬੜਾ ਅਜੀਬ ਮਾਮਲਾ ਸਾਹਮਣੇ ਆਇਆ।
0: ਦੇਖੋ, ਤੀਰਥ ਯਾਤਰਾਵਾਂ ਦਾ ਮਾਮਲਾ ਜਿਹੜਾ ਨਿਕਲਿਆ ਨਾ, ਦਰਅਸਲ ਕੀ ਆ ਕਿ ਤੀਰਥ ਯਾਤਰਾ ਦੇ ਵਿੱਚ ਜਿਵੇਂ 52 ਸੀਟਰ ਬੱਸ ਹੁੰਦੀ ਹੈ, 52 ਸੀਟਰ ਹੁੰਦੀ ਆ, ਕਈ ਯਾਤਰਾਵਾਂ ਏਦਾਂ ਕਰਵਾਈਆਂ ਜਾ ਰਹੀਆਂ ਜਿਹਦੇ ਵਿੱਚ 7-7 ਸ਼ਰਧਾਲੂ ਜਾ ਰਹੇ ਆ, ਤੇ ਖਰਚਾ ਕਿਸੇ ਦਾ ਪੈ ਰਿਹਾ 95,000, ਕਿਸੇ ਦਾ 1,00,000, ਕਿਸੇ ਦਾ 1.25 ਲੱਖ, ਏਦਾਂ ਕੋਈ 7-7 ਸ਼ਰਧਾਲੂਆਂ ਲਈ ਵੀ ਬੱਸ ਜਾ ਰਹੀ ਆ। ਤਾਂ ਲੋਕ ਇਸ ਗੱਲ ਤੇ ਹੁਣ ਥੋੜਾ ਜਿਹਾ ਕੰਨ ਧਰ ਕੇ ਸੋਚਣ ਲੱਗੇ ਆ ਕਿ ਕਿਸ ਤਰ੍ਹਾਂ ਸਾਡੇ ਟੈਕਸ ਦੀ ਜਿਹੜੀ ਆ ਬਰਬਾਦੀ ਹੋ ਰਹੀ ਆ। ਉਹ ਖੈਰ, ਇਹ ਸਾਰਾ ਕੁਝ ਹੋਣਾ ਹੀ ਸੀ ਜਦੋਂ, ਕਿਉਂਕਿ ਧਾਰਮਿਕ ਤੌਰ ਤੇ ਅਸੀਂ ਇੱਕ ਵੱਖਰੀ ਸੋਚ ਰੱਖਦੇ ਆ, ਰਾਜਨੀਤਿਕ ਤੌਰ ਤੇ ਇੱਕ ਵੱਖਰੀ ਸੋਚ ਰੱਖਦੇ ਆ, ਸਮਾਜਿਕ ਪੱਧਰ ਤੇ ਸਾਡੀ ਸੋਚ ਕੁਝ ਹੋਰ ਹੋ ਜਾਂਦੀ ਹੈ। ਸੋ ਇਹ ਆ ਕਿ ਆਂਦੇ ਹੁੰਦੇ ਆ ਨਾ, ਮਾਫ ਕਰਨਾ ਹੈ ਤੇ ਤੀਰਥ ਯਾਤਰਾ ਵਾਲਾ ਸ਼ਬਦ ਹੈ, ਪਰ ਆਪਣੇ ਇੱਕ ਕਹਾਵਤ ਵਰਤੀ ਜਾਂਦੀ ਆ, ਚੂਰਾਂ ਦਾ ਕੱਪੜਾ ਤੇ ਡਾਂਗਾਂ ਦਾ ਗਜ। ਤਾਂ ਉਹ ਕਹਾਣੀ ਬਣੀ ਪਈ ਆ ਕਿ ਇਹ ਸਿਆਸਤਦਾਨ ਸਾਡੇ ਤੋਂ ਹੀ ਸਾਰਾ ਕੁਝ ਲੈ ਕੇ ਸਾਨੂੰ ਹੀ ਇਸ ਤਰ੍ਹਾਂ ਵੰਡੀ ਤੁਰੇ ਆਉਂਦੇ ਆ, ਤੇ ਜਿਹਦੇ ਨਾਲ ਨੁਕਸਾਨ ਅਲਟੀਮੇਟਲੀ ਸਾਡਾ ਹੀ ਹੁੰਦਾ।
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਵੀਰ, ਤੇ ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ। ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰੱਖਾ,
0: ਰੱਬ ਰੱਖਾ ਜੀ।
1: ਤੇ ਸਨ ਮਿੰਟੂ ਗੁਰੂ ਸਰੀਆ ਜੀ ਜਿਹੜੇ ਸਾਡੇ ਨਾਲ ਸ਼ਾਮਿਲ ਹੁੰਦੇ ਆ ਹਰ ਐਤਵਾਰ ਤੇ, ਬੜੇ ਵਿਸਥਾਰ ਨਾਲ ਖਬਰਾਂ ਸਾਂਝੀਆਂ ਕਰਦੇ ਨੇ। ਤੇ ਸਪੌਂਸਰ ਸਾਡੇ ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ, ਪੁਰਾਣੇ ਜਨਮੇ ਘਰਾਂ ਚ ਹਾਰਡਵੁੱਡ ਕਾਰਪੇਟ, ਸਰਾਮਿਕ ਤੇ ਲੈਮੀਨੇਟ ਫਲੋਰਿੰਗ, ਕਾਫੀ ਵੱਡਾ ਵੇਅਰ ਹਾਊਸ ਹੈ, ਸਮਾਨ ਉਹਨਾਂ ਕੋਲ ਹੁੰਦਾ ਨਾ ਹੋਵੇ ਤਾਂ ਆਰਡਰ ਕਰ ਦਿੰਦੇ ਆ। 4392914 ਨੰਬਰ ਹੈ ਸਿਟੀ ਕਾਰਪੇਟ ਦਾ, 4032911114। ਸਿੱਧੂ ਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸ, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP, RASP, ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ। ਇਕਬਾਲ ਸਿੱਧੂ ਜੀ ਦਾ ਨੰਬਰ 4035568266 ਹੈ, 4035682667। ਫਿਕਸ ਆ ਟੁਕਲੇ ਜਾਂਦੇ ਮਾਈਕ ਰਣਦੇਵ ਤੇ ਰਗਬੀਰ ਗੱਲ, ਕਹਿੰਦੇ ਗੱਡੀ ਦਾ ਐਕਸੀਡੈਂਟ ਹੋਇਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ, ਤਾਂ 720 ਮੋਰੇਨ ਰੋਡ ਨੌਰਥ ਇਸ ਐਡਰੈਸ ਹੈ ਉਹਨਾਂ ਦਾ, ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਆ। ਫੋਨ ਨੰਬਰ 4032378899, ਨੌਰਥ ਈਸਟ ਆਟੋਮੋਟਿਵ ਸਰਵਿਸਿਜ਼, ਕਾਰ ਵੈਨ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ ਸ਼ਬ ਦਾ ਕੰਮ, ਜੇ ਗੱਡੀ ਕੋਈ ਆਊਟ ਆਫ ਪ੍ਰੋਵਸ ਲਈ ਇੰਸਪੈਕਸ਼ਨ ਕਰਵਾਉਣੀ ਹੈ, ਤਾਂ 4032507038 ਹਰਦੀਪ ਦਿਓਲ ਦਾ ਨੰਬਰ ਹੈ, 4215 ਸਾਊਥ ਈਸਟ ਫੋਰਸਟ ਲਾਈਨ ਐਡਰੈਸ ਹੈ। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ, ਕਾਰ ਦੀ, ਜਾਂ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ, ਤਾਂ 4033553858 ਹਸੀਬ ਰਹਿਮਾਨ ਦਾ ਨੰਬਰ ਹੈ। ਵਧੀਆ ਤੁਹਾਨੂੰ ਰੇਟ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀ ਤੋਂ ਲੈ ਕੇ ਦਿੰਦੇ ਨੇ। ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਉਮੀਦ ਆ ਤੁਸੀਂ ਪਸੰਦ ਕੀਤਾ ਹੋਊਗਾ। ਧੰਨਵਾਦ ਆ, ਤੁਸੀਂ ਟੈਕਸਟ ਮੈਸੇਜ ਕਰਕੇ ਕੰਪਲੀਮੈਂਟ ਕਰਦੇ ਹੋ। ਅਗਲੇ ਐਤਵਾਰ ਫਿਰ ਮਿਲਾਂਗੇ, ਵੈਦਰ ਬਹੁਤ ਵਧੀਆ ਚੱਲ ਰਿਹਾ, ਇੰਜੋਏ ਕਰੋ, ਆਨੰਦ ਲਓ, ਤੇ ਰੱਬ ਰਾਖਾ।
2: The time is 7 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
3: Everybody has their own reasons for drinking responsibly. The Brewers of Canada ask you to think about yours. Maybe you've got kids, or maybe it's that job you've been waiting a long time for. Maybe it's someone you love, or the parents who love you. This holiday weekend, whether you're relaxing at the cottage or just hanging around with your friends, if you're going to be drinking, please drink responsibly.

0: a safe trip home. We all have our own reasons. Think about yours.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ-ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: Calgary's oldest, biggest and only South Asian radio station, Subrang Radio 94.7 FM.
3: Monday, Tuesday, Thursday, Friday 7 to 8 PM, Sundays 1 to 5 PM.
2: Visit subrang.ca.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ।

0: वेबसाइट mandeep.realtor.
1: मैक्सवेल सेंट्रल दे रियल्टर मनदीप सिंह गिल 4036171868.
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835 ਬਾਏ ਬਾਏ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦਿਨ ਸੋਮਵਾਰ ਅਗਸਤ ਮਹੀਨੇ ਦੀ 3 ਤਾਰੀਖ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਦੇ ਨੇ, ਉਹਨਾਂ ਦੀ ਜਗ੍ਹਾ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਉਹ ਹਾਜ਼ਰ ਨਹੀਂ ਹੈਗੇ। 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲੈਂਦੇ ਹਾਂ ਜੀ। ਇਸ ਵੇਲੇ ਕੈਲਗਰੀ ਦੇ ਵਿੱਚ 17-18 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ। ਰਾਤ ਨੂੰ ਠੰਡਾ ਹੋਵੇਗਾ ਮੌਸਮ ਅਤੇ 7 ਡਿਗਰੀ, ਕੱਲ੍ਹ ਨੂੰ 24 ਅਤੇ 12, ਉਸ ਤੋਂ ਅਗਲੇ ਦਿਨ 27 ਅਤੇ 15, ਫਿਰ ਉਸ ਤੋਂ ਅਗਲੇ ਦਿਨ ਵੀਰਵਾਰ ਨੂੰ 30 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਘੱਟ ਤੋਂ ਘੱਟ 15 ਡਿਗਰੀ ਸੈਲਸੀਅਸ ਟੈਂਪਰੇਚਰ ਰਹੇਗਾ ਜੀ। ਇਹ ਮੌਸਮ ਦੇ ਹਵਾਲੇ ਨਾਲ ਗੱਲਬਾਤ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਨੀ ਹੈ, ਵਿਸਥਾਰ ਨਾਲ ਚਰਚਾ ਕਰਾਂਗੇ। ਬਹੁਤ ਸਾਰੀਆਂ ਖਬਰਾਂ ਹੈਗੀਆਂ ਨੇ ਸਾਡੇ ਕੋਲ, 5 ਵਜੇ ਤੱਕ ਦਾ ਸਮਾਂ ਹੈ ਇਸ ਪ੍ਰੋਗਰਾਮ 'ਚ। ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਉਹਨਾਂ 'ਤੇ ਵੀ ਝਾਤ ਪਾਉਂਦੇ ਹਾਂ ਜੀ ਕਿ ਕਿਹੜੀਆਂ ਖਬਰਾਂ ਹੋਣਗੀਆਂ। ਸਭ ਤੋਂ ਪਹਿਲਾਂ ਅਸੀਂ ਇਹ ਕਿ ਮਾਰਕੀਟ ਦੀ ਗੱਲ ਵੀ ਕਰਾਂਗੇ, ਕਿਹੋ ਜਿਹੀ ਸਥਿਤੀ ਹੈ ਮਾਰਕੀਟ ਦੀ ਅਤੇ ਕਿਹੋ ਜਿਹਾ

ਰਹਿਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਵਿੱਚ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜੰਗਲੀ ਅੱਗਾਂ ਭਾਰੀ ਤਬਾਹੀ ਮਚਾ ਰਹੀਆਂ ਨੇ। ਪਿਛਲੇ 24 ਘੰਟਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਵੇਕੁਏਸ਼ਨ 'ਤੇ ਰੱਖਿਆ ਗਿਆ, ਅਲਰਟ ਜਾਰੀ ਕੀਤੇ ਗਏ ਨੇ ਕਿ ਉਹ ਆਪਣੇ ਘਰ ਛੱਡ ਦੇਣ ਜਿੱਥੇ ਜਿੱਥੇ ਜ਼ਿਆਦਾ ਅੱਗ ਦਾ ਖਤਰਾ ਹੈ ਜੀ। ਡੋਨਲਡ ਟਰੰਪ ਇਰਾਨ ਨੂੰ ਇੱਕ ਪਾਸੇ ਲਗਾਤਾਰ ਧਮਕੀਆਂ ਦੇ ਰਹੇ ਨੇ, ਦੂਜੇ ਪਾਸੇ ਡੋਨਲਡ ਟਰੰਪ ਸਮਝੌਤੇ ਦੀ ਗੱਲ ਕਰਦੇ ਨੇ। ਇਰਾਨ ਵਾਲੇ ਕੋਈ ਸਮਝੌਤੇ 'ਤੇ ਬਹੁਤਾ ਜ਼ੋਰ ਨਹੀਂ ਦੇ ਰਹੇ। ਇਸ ਖਬਰ 'ਤੇ ਵਿਸਥਾਰ ਸਹਿਤ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। UNO ਦੇ ਮਾਹਰ, ਸੰਯੁਕਤ ਰਾਸ਼ਟਰ ਦੇ ਐਕਸਪਰਟ ਕੈਨੇਡਾ ਸਰਕਾਰ ਨੂੰ ਬੇਨਤੀ ਕਰ ਰਹੇ ਨੇ ਕਿ ਸਿੱਖ ਕਾਰਕੁਨ ਜਿਹੜੇ ਨੇ ਜੀ, ਇਹਨਾਂ ਨੂੰ ਸੇਵ ਕਰਨ ਲਈ, ਪ੍ਰੋਟੈਕਟ ਕਰਨ ਲਈ, ਇਹਨਾਂ ਦੀ ਰਾਖੀ ਲਈ ਠੋਸ ਕਦਮ ਚੁੱਕਣ। ਇਸ ਦਾ ਕੀ ਅਰਥ ਹੈ? ਤਾਜ਼ਾ ਸਰਵੇਖਣਾ ਵਿੱਚ ਲਿਬਰਲ ਪਾਰਟੀ ਨੂੰ ਕੰਜ਼ਰਵੇਟਿਵ ਉੱਪਰ 9 ਅੰਕਾਂ ਦੀ ਲੀਡ ਹਾਸਲ ਹੈ ਜੀ। ਵੈਸਟਜੈੱਟ ਅਤੇ ਯੂਨੀਅਨ ਦੇ ਦਰਮਿਆਨ ਇੱਕ ਰਸਮੀ ਸਮਝੌਤਾ ਸਿਰੇ ਚੜ੍ਹਿਆ ਅਤੇ ਹੜਤਾਲ ਜੋ ਫਲਾਈਟ ਅਟੈਂਡੈਂਟਸ ਦੀ ਸੀ ਉਹ ਖਤਮ ਹੋ ਗਈ ਹੈ, ਐਂਡ ਹੋ ਗਈ ਹੈ, ਪਰ ਫਲਾਈਟਾਂ ਅਜੇ ਨੋਰਮਲ ਸ਼ਾਇਦ ਨਾ ਹੋਣ। ਉੱਤਰੀ ਓਨਟੇਰੀਓ ਵਿੱਚ ਮਾਈਨ ਪ੍ਰੋਜੈਕਟ $70 ਬਿਲੀਅਨ ਦੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਫੈਡਰਲ ਸਰਕਾਰ ਨੇ। ਪੈਂਬੀਨਾ ਪਾਈਪਲਾਈਨ ਨੇ ਰਿਪੋਰਟ ਕੀਤਾ ਹੈ ਕਿ ਸਾਡਾ ਦੂਸਰੇ ਕੁਆਟਰ ਵਿੱਚ ਵੱਡਾ ਪ੍ਰੋਫਿਟ ਸਾਨੂੰ ਹੋਇਆ ਹੈ ਪਾਈਪਲਾਈਨ ਕਾਰਪੋਰੇਸ਼ਨ ਵੱਲੋਂ। ਇਹ ਕੈਲਗਰੀ ਬੇਸਡ ਨੈਚੁਰਲ ਗੈਸ ਪ੍ਰੋਸੈਸਰ ਅਤੇ ਸ਼ਿਪਰ ਕੰਪਨੀ ਕੀ ਕਹਿੰਦੀ ਹੈ ਇਹਦੀ ਰਿਪੋਰਟ, ਇਹਦੇ 'ਤੇ ਵਿਸਥਾਰ ਨਾਲ ਚਰਚਾ ਕਰਾਂਗੇ। ਐਡਮਿੰਟਨ ਸ਼ਹਿਰ ਦੇ ਲਾਗੇ ਮੈਟਾ ਦਾ ਵੱਡਾ ਡਾਟਾ ਸੈਂਟਰ ਜਿਹੜਾ ਹੈ ਇੱਕ ਕਾਉਂਟੀ ਵਿੱਚ ਬਣਾਉਣ ਲਈ ਮਨਜ਼ੂਰੀ ਸਰਕਾਰ ਨੇ ਭਾਵੇਂ ਦੇ ਦਿੱਤੀ ਹੈ ਅਲਬਰਟਾ ਦੀ ਨੇ, ਪਰ ਬਹੁਤ ਸਾਰੇ ਲੋਕਾਂ ਨੇ ਉਸਦਾ ਵਿਰੋਧ ਕੀਤਾ, ਪ੍ਰਦਰਸ਼ਨ ਹੋਏ ਨੇ ਜੀ, ਚਰਚਾ ਕਰਾਂਗੇ। ਇਸ ਤੋਂ ਇਲਾਵਾ ਕੁਝ ਖਬਰਾਂ ਹੋਰ ਹੈਗੀਆਂ ਨੇ, ਉਹਨਾਂ 'ਤੇ ਅਸੀਂ ਵਿਸਥਾਰ ਸਹਿਤ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਉਹਨਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਵਧੀਆ ਰੇਟ ਲੈਣ ਲਈ 587-8328-1208 'ਤੇ ਸੰਪਰਕ ਕਰ ਲਓ। 5878321208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਜੀ। ਬਿਲਿੰਗ ਸਰਕਾਰ ਨੂੰ ਕੀਤੀ ਜਾਵੇਗੀ, ਭਾਵ ਆਪ ਜੀ ਦੀ ਮਾਇਆ ਨਹੀਂ ਖਰਚ ਹੋਵੇਗੀ, ਸਰਕਾਰ ਇਸ 'ਤੇ ਪੈਸੇ ਪੇ ਕਰੇਗੀ। ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ YYC ਹੋਮ ਕੇਅਰ ਦੀ ਵੀਰਪਾਲ ਕੌਰ ਹੋਰਾਂ ਨੂੰ 8252760983 'ਤੇ ਕਾਲ ਕਰ ਲਓ। ਵਾਸੇ ਸਮਾਇਲ ਮੈਡੀਕਲ ਕਲੀਨਿਕ ਜਿੱਥੇ ਕਿ ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ, ਸਨਰਾਈਜ਼ ਏਰੀਆ ਦੇ ਵਿੱਚ ਹੈ। ਨਵੇਂ ਪੇਸ਼ੈਂਟ ਵੀ ਵੈਲਕਮ ਨੇ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ। OSS ਸਮਾਇਲ ਮੈਡੀਕਲ 587-617-4496 ਫੋਨ ਨੰਬਰ ਹੈ ਜੀ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਕੈਨੇਡਾ ਦੀ ਇਸ ਸਭ ਤੋਂ ਵੱਡੀ ਡੀਲਰਸ਼ਿਪ ਤੋਂ ਵਧੀਆ ਡੀਲ ਬਣਵਾ ਸਕਦੇ ਹੋ ਜੀ, ਲੈ ਸਕਦੇ ਹੋ। ਸਹੀ ਸਲਾਹ ਦੇਣਗੇ ਆਪ ਜੀ ਨੂੰ ਗੌਰਵ ਸ਼ਰਮਾ। ਫੋਨ 403-903-6757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਨ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500। ਮੋਰਗੇਜ ਇੰਸ਼ੋਰੈਂਸ ਵੀ ਇਹ ਕਰਦੇ ਨੇ ਜੀ, ਪੰਜਾਬ ਇੰਸ਼ੋਰੈਂਸ ਅਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ, ਇੱਥੇ ਬ੍ਰੇਕਫਾਸਟ ਤੋਂ ਲੈ ਕੇ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ। 40 ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7777।
4039

9376777777. ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਦੋ ਪਾਸਪੋਰਟ ਫੋਟੋਆਂ ਬਣਾ ਸਕਦੇ ਹੋ ਫੋਨ 403-947-0060 4039470060 ਪਿਕਸਲ ਫੋਟੋ ਸਟੂਡੀਓ ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ ਪੋਰਟਰੇਟਸ ਵਗੈਰਾ ਵੀ ਤੁਸੀਂ ਵਧੀਆ ਕੁਆਲਿਟੀ ਦੇ ਵਿੱਚ ਇਹਨਾਂ ਕੋਲੋਂ ਬਣਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੀ ਸ਼ੁਰੂਆਤ ਖਬਰਾਂ ਤੋਂ ਕਰਦੇ ਹਾਂ ਲੇਕਿਨ ਸਭ ਤੋਂ ਪਹਿਲਾਂ ਇੱਕ ਦੁਖਦਾਈ ਖਬਰ ਕੈਲਗਰੀ ਸ਼ਹਿਰ ਦੇ ਨਾਲ ਸੰਬੰਧਿਤ GFS ਇਮੀਗ੍ਰੇਸ਼ਨ ਦੇ ਅਮਨਦੀਪ ਸਿੰਘ ਰਣੀਆ ਉਹਨਾਂ ਦੇ ਛੋਟੇ ਭਾਈ ਡਾਕਟਰ ਹਰਵਿੰਦਰ ਸਿੰਘ ਰਣੀਆ ਜੋ ਸਦੀਵੀ ਵਿਛੋੜਾ ਦੇ ਗਏ ਨੇ ਇਸ ਔਖੇ ਸਮੇਂ ਦੇ ਵਿੱਚ ਸਾਡੀਆਂ ਹਮਦਰਦੀਆਂ ਅਰਦਾਸਾਂ ਰਣੀਆਂ ਪਰਿਵਾਰ ਦੇ ਨਾਲ ਨੇ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੱਸਿਆ ਜਾਂਦਾ ਹੈ ਕਿ ਖਬਰਾਂ ਦੇ ਮੁਤਾਬਕ ਕਿ 33 ਸਾਲ ਦੀ ਉਮਰ ਹਰਵਿੰਦਰ ਸਿੰਘ ਰਣੀਆਂ ਦੀ ਦਾਈਆ ਵੀ ਲਿਖਦੇ ਨੇ ਜੀ ਉਹ ਕੁਐਰੀ ਲੇਕ ਦੇ ਵਿੱਚ ਡੁੱਬਣ ਕਾਰਨ ਉਹਨਾਂ ਦੀ ਮੌਤ ਹੋਈ ਹੈ ਜੀ RCMP ਨੇ ਪਰਿਵਾਰ ਦੇ ਨਾਲ ਹਮਦਰਦੀ ਸੱਜਣਾ ਮਿੱਤਰਾਂ ਦੇ ਨਾਲ ਹਮਦਰਦੀ ਭਰੇ ਸੁਨੇਹੇ ਜਿਹੜੇ ਨੇ ਜੀ ਸ਼ੋਕ ਸੁਨੇਹੇ ਅਤੇ ਕੰਡੋਲਸਿਸ ਜਿਹੜੀਆਂ ਨੇ ਜੀ ਉਹ ਦਿੱਤੀਆਂ ਨੇ ਉਹਨਾਂ ਨੇ ਅਤੇ ਭਾਈਚਾਰੇ ਨੂੰ ਵੀ ਅਤੇ ਇਸ ਕੇਸ ਦੇ ਵਿੱਚ ਪੁਲਿਸ ਜੋ RCMP ਨੇ ਦੱਸਿਆ ਕਿ ਅਲਬਰਟਾ ਦੇ ਕੰਜ਼ਰਵੇਸ਼ਨ ਆਫਿਸਰ ਕੈਨਮੋਰ ਫਾਇਰ ਐਂਡ ਐਮਰਜੈਂਸੀ ਸਰਵਿਸਿਸ ਦੇ ਅਫਸਰਾਂ ਵੱਲੋਂ ਜਿਹੜਾ ਹੈ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕੋਈ ਜਿਹੜਾ ਲਾਹਾ ਨਹੀਂ ਮਿਲ ਸਕਿਆ ਅਤੇ ਕੋਈ ਫਾਇਦਾ ਨਹੀਂ ਹੋਇਆ ਅਤੇ ਮ੍ਰਿਤਕ ਪਾਏ ਗਏ ਹਰਵਿੰਦਰ ਸਿੰਘ 33 ਸਾਲਾਂ ਦੇ ਸੋ ਸਾਡੀਆਂ ਹਮਦਰਦੀਆਂ ਸਾਡੇ ਇਜ਼ਹਾਰ ਰਣੀਆਂ ਪਰਿਵਾਰ ਦੇ ਨਾਲ ਨੇ ਜੀ ਰੇਡੀਓ ਸਰਸੰਗਮ 'ਤੇ ਜੀ ਹੁਣ ਖਬਰਾਂ ਦਾ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਕੱਚੇ ਤੇਲ ਦੀਆਂ ਕੀਮਤਾਂ ਇਸ ਵੇਲੇ ਕਿੱਥੇ ਕੁ ਨੇ WTI ਕਰੂਡ ਆਇਲ ਹੈ ਜੀ ਇਸ ਵੇਲੇ $80 ਪਰ ਬੈਰਲ 'ਤੇ ਵਿਕ ਰਿਹਾ ਹੈ ਅਤੇ ਬ੍ਰੈਂਟ ਕਰੂਡ ਜੋ ਹੈ ਜੀ ਉਹ 83 ਤੋਂ ਲੈ ਕੇ $84 ਦੇ ਦਰਮਿਆਨ ਇਸ ਵੇਲੇ ਟਿਕਿਆ ਹੋਇਆ ਪਰ ਬੈਰਲ ਸੋ ਤੇਲ ਦੀਆਂ ਕੀਮਤਾਂ ਨੇ ਕੱਚੇ ਦੀਆਂ ਜ਼ਿਆਦਾ ਨਹੀਂ ਹਨ ਤਿੱਖੀਆਂ ਠੀਕ ਠਾਕ ਨੇ ਜੀ ਲੇਕਿਨ ਜਦੋਂ ਮਿਡਲ ਈਸਟ ਦੇ ਵਿੱਚ ਕਨਫਲਿਕਟ ਜਦੋਂ ਰਾਈਜ਼ ਹੁੰਦਾ ਜ਼ਿਆਦਾ ਵੱਧਦਾ ਨਾਲ ਹੀ ਕੀਮਤਾਂ ਵੀ ਉਤਾਂਹ ਜਾਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਅੱਜ ਤੁਹਾਨੂੰ $1.40 ਜਿਹੜੇ ਕੈਨੇਡਾ ਦੇ ਮਿਲਣਗੇ ਇਸ 'ਤੇ ਜਿਸ ਨੂੰ ਇੱਕ ਕੈਨੇਡੀਅਨ ਜੇ ਤੁਹਾਡੇ ਕੋਲ ਹੈ ਤਾਂ ਤੁਹਾਨੂੰ 71 ਸੈਂਟ ਜਿਹੜੇ ਨੇ ਜੀ ਅਮਰੀਕਾ ਦੇ ਮਿਲ ਸਕਦੇ ਹਨ 71 ਸੈਂਟਸ ਇਸ ਤੋਂ ਅੱਗੇ ਚੱਲਦਿਆਂ ਜੀ ਇੱਕ ਅਮਰੀਕਨ ਦੇ ਅੱਜ ਤੁਹਾਨੂੰ ₹95.35 95 ਰੁਪੀਜ਼ ਐਂਡ 35 ਪੈਸੇ ਮਿਲ ਸਕਦੇ ਨੇ ਇੱਕ ਕੈਨੇਡੀਅਨ ਦੇ ਤੁਹਾਨੂੰ ₹67.90 67 ਰੁਪੀਜ਼ ਐਂਡ 90 ਪੈਸੇ ਜਿਹੜੇ ਨੇ ਜੀ ਉਹ ਮਿਲਣਗੇ ਇੰਡੀਆ ਦੇ ਖਬਰਾਂ ਦੇ ਵਿੱਚ ਅਮਰੀਕਾ ਦੇ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਸੁਜੈਸਟ ਕੀਤਾ ਹੈ ਕਿ ਇਰਾਨ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਨੇ ਜੀ ਟਾਕਸ ਸ਼ਾਂਤੀ ਵਾਰਤਾ ਕਹਿ ਲਓ ਉਹ ਸੋਮਵਾਰ ਤੋਂ ਸ਼ੁਰੂ ਹੋਣੀ ਹੈ ਜਿਸ ਵੇਲੇ ਉਹ ਕਹਿ ਰਹੇ ਸੀ ਕੁਝ ਦਿਨ ਪਹਿਲਾਂ ਕਿ ਮੈਸਿਵ ਸਟ੍ਰਾਈਕਸ ਹੋਣਗੀਆਂ ਅਤੇ ਉਹਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ 'ਤੇ ਹਮਲੇ ਜਿਹੜੇ ਨੇ ਰੋਕੇ ਗਏ ਨੇ ਅਤੇ ਇੱਕ ਅਰਲੀਅਰ ਪੋਸਟ ਜਿਹੜੀ ਇਸ ਤੋਂ ਪਹਿਲਾਂ ਪਾਈ ਸੀ ਟਰੁੱਥ ਸੋਸ਼ਲ 'ਤੇ ਉਸ ਵਿੱਚ ਟਰੰਪ ਨੇ ਕਿਹਾ ਸੀ ਕਿ ਇਰਾਨ ਨੇ ਉਹਨਾਂ ਨੂੰ ਕਿਹਾ ਹੈ ਕਿ USA ਦੇ ਜਿੰਨੇ ਸਾਂਝੀਵਾਲ ਨੇ ਐਲਾਈਜ਼ ਹੈਗੇ ਨੇ ਮਿਡਲ ਈਸਟ ਦੇ ਵਿੱਚ ਉਹ ਇਰਾਨ 'ਤੇ ਹਮਲਾ ਨਾ ਕਰਨ ਅਤੇ ਉਹਨਾਂ ਦੀ ਪੈਰੀਮੀਟਰ 'ਤੇ ਕਿਉਂਕਿ ਕਿਸੇ ਗੱਲ 'ਤੇ ਅਸੀਂ ਪਹੁੰਚ ਰਹੇ ਹਾਂ ਸੋ ਕਹਿੰਦੇ ਨੇ ਕਿ ਅਸੀਂ ਉਹ ਗੱਲ ਮੰਨੀ ਹੈ ਪਰ ਇਰਾਨ ਵਾਲਿਆਂ ਨੇ ਸਿੱਧਾ ਰਿਸਪੌਂਡ ਤਾਂ ਨਹੀਂ ਕੀਤਾ ਦੂਸਰੇ ਪਾਸੇ ਇਹ ਗੱਲ ਉਹਨਾਂ ਨੇ ਜ਼ਰੂਰ ਕਹੀ ਕਿ ਅਸੀਂ ਓਮਾਨ ਦੇ ਨਾਲ ਗੱਲਬਾਤ ਕਰ ਰਹੇ ਹਾਂ ਨਾ ਕਿ ਅਮਰੀਕਾ ਦੇ ਨਾਲ US ਪ੍ਰੈਜੀਡੈਂਟ ਨੇ ਵਾਰ ਵਾਰ ਇਹ ਗੱਲ ਕੀਤੀ ਹੈ ਕਿ ਵਾਰ ਦੀ ਲੜਾਈ ਨੂੰ ਖਤਮ ਕਰਨ ਲਈ ਗੱਲਬਾਤ ਜਿਹੜੀ ਬਿਲਕੁਲ ਨੇੜੇ ਪਹੁੰਚੀ ਹੋਈ ਹੈ ਅਤੇ ਜਿਹੜੀਆਂ ਟਿਟ ਫੋਰ ਟੈਟ ਜਿਹੜੀਆਂ ਸਟ੍ਰਾਈਕਸ ਨੇ ਭਾਵ ਜੇ ਕੋਈ ਹਮਲਾ ਕਰੇਗਾ ਤਾਂ ਉਸਦਾ ਤਕੜਾ ਜਵਾਬ ਦਿੱਤਾ ਜਾਵੇਗਾ ਉਹ ਕਾਰਵਾਈ ਜਾਰੀ ਰਹੇਗੀ ਸੋ ਆਪਣੇ ਰਿਮਾਰਕਸ ਉਹਨਾਂ ਨੇ ਆਪਣੇ ਜਹਾਜ਼ ਦੇ ਵਿੱਚੋਂ ਜਿਹੜੇ ਉਹਨਾਂ ਨੇ ਜੋ ਉਹਨਾਂ ਦਾ ਏਅਰਫੋਰਸ ਵਨ ਹੈ ਉਸ ਦੇ ਵਿੱਚ ਉਹਨਾਂ ਨੇ ਸਫ਼ਰ ਕਰਦੇ ਹੋਏ ਇਹ ਰਿਮਾਰਕਸ ਜਿਹੜੇ ਕੀਤੇ ਸੀ ਸੋ ਟਰੰਪ

ਜਦੋਂ ਕਿ ਬਹੁਤ ਕੋਸ਼ਿਸ਼ ਕਰ ਰਹੇ ਨੇ ਕਿ ਲੜਾਈ ਕਿਸੇ ਨਾ ਕਿਸੇ ਤਰੀਕੇ ਜਲਦੀ ਰੁਕ ਜਾਵੇ, ਸਟੇਟ ਆਫ ਹਾਰਮੋਜ਼ ਚੱਲਦਾ ਰਹੇ। ਦੂਸਰੇ ਪਾਸੇ ਈਰਾਨ ਬਾਰੇ ਮਾਹਿਰ ਬਹੁਤ ਸਾਰੇ ਕਹਿੰਦੇ ਨਜ਼ਰ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਕਿ ਈਰਾਨ ਇਸ ਲੜਾਈ ਨੂੰ ਹੌਲੀ ਸਹਿਜੇ ਚੱਲਦੇ ਰੱਖਣ ਦੇ ਪੱਖ ਵਿੱਚ ਹੈ, ਕਿਉਂਕਿ ਉਹਨਾਂ ਦਾ ਤੇਲ ਫਿਰ ਵਾਹਵਾ ਮਹਿੰਗਾ ਵਿਕਦਾ। ਸੋਮਵਾਰ ਨੂੰ ਜਦੋਂ ਟਰੰਪ ਦੀ ਅਨਾਊਂਸਮੈਂਟ ਸੀ ਕਿ ਅਸੀਂ ਗੱਲਬਾਤ ਨੂੰ ਅੱਗੇ ਵਧਾ ਰਹੇ ਹਾਂ ਅਤੇ ਗੱਲਬਾਤ ਨਿਬੜ ਸਕਦੀ ਹੈ, ਵਿਸ਼ਵ ਭਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ ਅਤੇ ਖਾਸ ਤੌਰ 'ਤੇ ਏਸ਼ੀਆ ਦੇ ਵਿੱਚ ਜਿਹੜਾ ਹੈ ਉਹ 5% ਤੱਕ ਗਿਰਾਵਟ ਦੇਖੀ ਗਈ ਕੱਚੇ ਤੇਲ ਦੀ ਬ੍ਰੈਂਟ ਕਰੂਡ ਦੀ ਕੀਮਤਾਂ ਦੇ ਵਿੱਚ। ਅਤੇ ਸਟ੍ਰੇਟ ਦੇ ਵਿੱਚੋਂ ਮੈਂ ਵਾਰ ਵਾਰ ਅਸੀਂ ਦੱਸਦੇ ਆਏ ਹਾਂ ਕਿ ਜੋ ਸਟੇਟ ਆਫ ਹਾਰਮੋਜ਼ ਹੈ ਉਸ ਦੇ ਵਿੱਚੋਂ 20% ਤੇਲ ਅਤੇ ਗੈਸ ਦੀ ਸਪਲਾਈ ਜਿਹੜੀ ਹੈ ਜੀ ਲੰਘਦੀ ਹੈ। ਸੋ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਰਾਗਚੀ ਨੇ ਕਿਹਾ ਸੀ ਕਿ ਓਮਾਨ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਸਟੇਟ ਆਫ ਹਾਰਮੋਜ਼ ਦੇ ਬਾਰੇ ਅਤੇ ਫਾਈਨਲਾਈਜੇਸ਼ਨ ਦੇ ਅਸੀਂ ਨੇੜੇ ਪਹੁੰਚੇ ਹੋਏ ਹਾਂ ਈਰਾਨ ਦੇ ਮੀਡੀਆ ਦੇ ਦੱਸਣ ਮੁਤਾਬਕ। ਲੇਕਿਨ US ਪ੍ਰੈਜੀਡੈਂਟ ਨੇ ਇਹ ਨਹੀਂ ਕਲੀਅਰ ਕੀਤਾ ਕਿ ਕਿੱਥੇ ਅਤੇ ਕਿਵੇਂ ਗੱਲਬਾਤ ਚੱਲ ਰਹੀ ਹੈ, ਪਰ ਈਰਾਨ ਵਾਲਿਆਂ ਨੇ ਇਸ ਪਾਸੇ ਵੱਲ ਨੂੰ ਕੋਈ ਬਹੁਤਾ ਹਾਂ ਪੱਖੀ ਹੁਕਾਰਾ ਅਜੇ ਤੱਕ ਨਹੀਂ ਭਰਿਆ। ਸੋ ਅਤੇ ਇਹ ਵੀ ਹੈ ਕਿ ਪਲੈਨਡ ਟਾਕਸ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਈਰਾਨ ਦੇ ਨਾਲ ਉਹਨਾਂ ਦੇ ਨਵੀਆਂ ਸਟ੍ਰਾਈਕਸ ਜੇ ਅਸੀਂ ਹਮਲੇ ਬੋਲ ਸਕਦੇ ਹਾਂ ਈਰਾਨ 'ਤੇ ਉਹਨਾਂ ਤੋਂ ਬਚਣ ਦਾ ਇੱਕ ਰਸਤਾ ਹੋ ਸਕਦੇ ਨੇ। ਸੋ ਚੰਗੀ ਗੱਲ ਹੈ ਕਿ ਉਹ ਇਸ ਸਮਝੌਤੇ 'ਤੇ ਹਸਤਾਖਰ ਕਰ ਦੇਣ। ਸੋ ਇਹ ਅਨਸਰਟਨਟੀ ਜਿਹੜੀ ਹੈ ਜੀ ਬਣੀ ਰਹੇਗੀ, ਇਹ ਲੱਗਦਾ ਇਸ ਤਰ੍ਹਾਂ। ਕ੍ਰਿਟਿਕਸ ਕਹਿੰਦੇ ਨੇ ਕਿ ਟਰੰਪ ਜਿਹੜੇ ਨੇ ਇਸ ਮਾਮਲੇ 'ਤੇ ਰੀਸੈਟ ਬਟਨ ਦੱਬਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਨਾਲ ਦੀ ਨਾਲ ਹੈ ਕਿ ਮੈਸਿਵ ਐਸਕਲੇਸ਼ਨ ਜਿਹੜੀ ਹੈ ਉਹਦੇ 'ਤੇ ਉਹਦੇ ਵੱਲ ਨੂੰ ਜਾਣ ਦੀ ਕੋਈ ਸੰਭਾਵਨਾ ਲੱਗਦੀ ਨਹੀਂ ਹੈ। ਅਤੇ ਈਰਾਨ ਨੂੰ ਇਹ ਲੜਾਈ ਜਿਹੜੀ ਹੈ ਖਾਸ ਤੌਰ 'ਤੇ ਉਹਨਾਂ ਦੀ ਸਥਿਤੀ ਜਿਵੇਂ ਕਿ ਜੰਗ ਤੋਂ ਬਾਅਦ ਦੇਸ਼ ਕਮਜ਼ੋਰ ਹੋ ਜਾਂਦੇ ਨੇ ਆਰਥਿਕ ਤੌਰ 'ਤੇ, ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਈਰਾਨ ਵਾਲਿਆਂ ਨੂੰ ਵਾਰ ਵਾਰ ਹਿੱਟ ਹਾਰਡ ਕਰਨ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਜਾਂ ਮਾੜੀ ਮੋਟੀ ਜਿਹੜੀ ਗੱਲ ਚੱਲਦੀ ਰਹਿੰਦੀ ਹੈ ਮਿਡਲ ਈਸਟ ਦੇ ਵਿੱਚ, ਉਸ ਦੇ ਮਾਮਲੇ 'ਤੇ ਜੋ ਡੋਨਲਡ ਟਰੰਪ ਦੇ ਬਿਆਨ ਨੇ ਜਾਂ ਕਾਰਵਾਈਆਂ ਨੇ ਉਹ ਈਰਾਨ ਨੂੰ ਕਾਫ਼ੀ ਸੂਟ ਕਰਦੀਆਂ ਨੇ, ਕਿਉਂਕਿ ਤੇਲ ਉਹਨਾਂ ਦਾ ਫਿਰ ਮਹਿੰਗਾ ਵਿਕਦਾ। ਜੇ ਤੇਲ ਦੀਆਂ ਕੀਮਤਾਂ ਘੱਟ ਜਾਂਦੀਆਂ ਨੇ ਉਹਨਾਂ ਨੂੰ ਉਨਾ ਹੀ ਸਮਾਂ ਉਹ ਜਿਹੜੇ ਆਪਣੇ ਖਰਚੇ ਨੇ ਜੋ ਜੰਗ 'ਤੇ ਹੋਏ ਨੇ ਜਾਂ ਹੋਰ ਹੋਏ ਨੇ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਉਹ ਸਮਾਂ ਲੱਗੇਗਾ। ਸੋ ਸ਼ਾਂਤੀ ਕੌਣ ਨਹੀਂ ਹੋਣ ਦੇਣ ਜਾ ਰਿਹਾ ਜਾਂ ਕੌਣ ਕੋਸ਼ਿਸ਼ ਕਰ ਰਿਹਾ, ਇਹ ਰੌਲਾ ਰੱਪਾ ਜਿਹੜਾ ਹੈ ਜੀ ਬਣਿਆ ਰਹੇਗਾ। ਅਤੇ ਇੱਧਰ ਅਸੀਂ ਹੁਣ ਵਾਪਸ ਆਪਣੇ ਮੁਲਕ ਦੀਆਂ ਖਬਰਾਂ ਸਾਂਝੀਆਂ ਕਰਦੇ ਹਾਂ। ਇਸ ਵਿੱਚ ਸਭ ਤੋਂ ਪਹਿਲਾਂ ਜੋ ਜੰਗਲੀ ਅੱਗਾਂ ਦੀ ਖਬਰ ਹੈ ਜੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਦੀਆਂ ਵਾਇਲਡ ਫਾਇਰਸ ਜਿਹੜੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ ਉਹਦੇ ਨਾਲ 5,000 ਤੋਂ ਵੱਧ ਲੋਕ ਜਿਹੜੇ ਨੇ ਉਹਨਾਂ ਨੂੰ ਇਵੈਕੂਏਸ਼ਨ ਅਲਰਟ 'ਤੇ ਰੱਖਿਆ ਗਿਆ ਪਿਛਲੇ 24 ਘੰਟਿਆਂ ਦੇ ਵਿੱਚ। 5,000 ਲੋਕ ਜਿਹੜੇ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਘਰ ਘਾਟ ਛੱਡ ਦਿਓ। ਅਤੇ ਵਾਇਲਡ ਫਾਇਰਸ ਜਿਹੜੀਆਂ ਨੇ ਉਹਨਾਂ ਦੀ ਥਾਂ ਥਾਂ 'ਤੇ ਲੱਗੀਆਂ ਜਿਹੜੀਆਂ ਨੇ 100 ਤੋਂ ਗਿਣਤੀ ਵੱਧ ਗਈ ਹੈ। ਅਤੇ ਬੜੀ ਐਮਰਜੈਂਸੀ ਸਿਚੁਏਸ਼ਨ, ਐਮਰਜੈਂਸੀ ਅਫੀਸ਼ਲਸ ਵਾਸਤੇ ਬੜੀ ਹੀ ਇਹ ਨਾਜ਼ੁਕ ਸਥਿਤੀ ਵੀ ਹੈ। ਅਤੇ ਐਗਜ਼ੈਕਟਿਵ ਡਾਇਰੈਕਟਰ ਆਫ ਪ੍ਰੋਵਿੰਸ਼ੀਅਲ ਰਿਸਪੋਂਸਿਸ ਐਂਡ ਰਿਕਵਰੀ ਓਪਰੇਸ਼ਨਸ ਕੈਬਨ ਨੇ ਵੀ ਕਿਹਾ ਕਿ ਲੋਕਲ ਐਮਰਜੈਂਸੀਜ ਇਨ ਇਫੈਕਟ ਨੇ ਫਸਟ ਨੇਸ਼ਨ ਅਤੇ ਲੋਕਲ ਅਥਾਰਟੀਜ਼ ਜਿਹੜੇ ਨੇ ਉਹਨਾਂ ਨੂੰ ਬਹੁਤ ਜਗ੍ਹਾ 'ਤੇ ਇਸ ਤਰ੍ਹਾਂ ਐਵੈਕੂਏਸ਼ਨ ਅਲਰਟ 'ਤੇ ਰੱਖਿਆ ਗਿਆ ਅਤੇ ਐਮਰਜੈਂਸੀਜ਼ ਜਿਹੜੀਆਂ ਨੇ ਐਲਾਨੀਆਂ ਗਈਆਂ ਨੇ। BC ਵਾਇਲਡ ਫਾਇਰ ਸਰਵਿਸਿਜ਼ ਨੇ ਰਿਪੋਰਟ ਕੀਤਾ ਸੀ ਕਿ ਐਤਵਾਰ ਨੂੰ ਹੀ ਦਰਜਨ ਤੋਂ ਵੱਧ ਜਗ੍ਹਾ 'ਤੇ ਅੱਗਾਂ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ, ਅਤੇ ਇਹ ਛੋਟੀ ਛੋਟੀਆਂ ਹੋਈਆਂ ਸੀ ਲੇਕਿਨ ਬਹੁਤ ਤੇਜ਼ ਹਵਾਵਾਂ ਨਾਲ ਜਿਹੜੀਆਂ ਸੀ ਇਹ ਤੇਜ਼ ਹਵਾਵਾਂ ਨਾਲ ਅਤੇ ਲਾਈਟਨਿੰਗ ਸਟ੍ਰਾਈਕਸ ਦੇ ਨਾਲ ਇੱਕਦਮ ਹੋਰ ਪਾਸੇ ਵੀ ਫੈਲ ਗਈਆਂ। ਅਤੇ ਸੂਬੇ ਦੇ ਦੱਸਣ ਮੁਤਾਬਕ 130 ਦੇ ਕਰੀਬ ਜਗ੍ਹਾ 'ਤੇ ਅੱਗ ਇਸ ਵੇਲੇ ਲੱਗੀ ਹੋਈ ਹੈ ਅਤੇ ਇਹਨਾਂ ਵਿੱਚੋਂ ਅੱਧੀਆਂ ਤੋਂ ਵੱਧ ਆਊਟ ਆਫ ਕੰਟਰੋਲ ਨੇ, ਜਿਹਨਾਂ 'ਤੇ ਕੋਈ ਕੰਟਰੋਲ ਨਹੀਂ ਹੈ। ਅਤੇ ਪਿਛਲੇ 24 ਘੰਟਿਆਂ ਦੇ ਵਿੱਚ 30 ਹੋਰ ਇਸ ਦੇ ਵਿੱਚ ਐਡ ਹੋ ਗਈਆਂ ਨੇ ਜੋ ਕਿ ਸੌਖ ਸਨ। ਸੋ 130 ਜਗ੍ਹਾ 'ਤੇ ਤਕਰੀਬਨ ਜਿਹੜੀ ਹੈ ਜੀ ਅੱਗ ਲੱਗੀ ਹੋਈ ਹੈ ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਬਾਹਰ ਰੱਖਿਆ ਗਿਆ ਆਪਣੇ ਘਰਾਂ ਤੋਂ। ਅਤੇ ਇਸ ਮਾਮਲੇ 'ਤੇ ਇੱਧਰ ਇਹ ਹੈ ਕਿ USA ਦੀ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਦੱਸਿਆ ਜਾਂਦਾ ਕਿ 60,000 ਤੋਂ ਵੱਧ ਲੋਕ ਜਿਹੜੇ ਨੇ ਜੀ ਉਹ ਇਸ ਵੇਲੇ ਉਹਨਾਂ ਨੂੰ ਵੈਕੂਏਸ਼ਨ 'ਤੇ ਆ ਕਿ ਉੱਥੇ ਵੀ ਅੱਗਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਅਤੇ ਉਹਨਾਂ ਨਾਲ ਭਾਰੀ ਤਬਾਹੀ ਜਿਹੜੀ ਹੈ ਅਮਰੀਕਾ ਦੇ ਵਾਸ਼ਿੰਗਟਨ ਦੇ ਵਿੱਚ ਫਾਇਰ ਦੇ ਨਾਲ ਹੋਈ ਆ। ਅਤੇ ਡੋਨਲਡ ਟਰੰਪ ਸ਼ਾਇਦ, ਖੈਰ ਪੁੱਛਣ ਵਾਲਾ ਤਾਂ ਉਹਨਾਂ ਨੂੰ ਕੋਈ ਨਹੀਂ ਹੈ, ਅਤੇ ਲੇਕਿਨ

ਇਸ ਵੇਲੇ ਜੋ ਤਾਜ਼ਾ ਰਿਪੋਰਟਸ ਨੇ ਕਿ ਉਹਨਾਂ ਦੇ ਮੁਤਾਬਕ ਅਗਰ ਉਹਨਾਂ ਨਾਲ ਗੱਲ ਕੀਤੀ ਜਾਵੇ ਤਾਂ ਕੁਛ ਦਿਨ ਪਹਿਲਾਂ ਕੈਨੇਡਾ ਤੇ ਇਲਜ਼ਾਮ ਲਾ ਰਹੇ ਸੀ ਕਿ ਤੁਸੀਂ ਜੰਗਲੀ ਅੱਗਾਂ ਨੂੰ ਚੰਗੀ ਤਰ੍ਹਾਂ ਸਾਂਭਦੇ ਨਹੀਂ ਹੋ, ਤੁਸੀਂ ਛੇਤੀ ਐਕਸ਼ਨ ਨਹੀਂ ਲੈਂਦੇ ਜਿਹਦੇ ਕਰਕੇ ਜ਼ਹਿਰੀਲਾ ਧੂੰਆਂ ਸਾਡੇ ਵੱਲ ਆਉਂਦਾ ਅਤੇ ਉਹਨਾਂ ਨੇ ਇੱਕ ਫੇਕ ਫੋਟੋ ਜਿਹੜੀ ਹੈ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਫਿਲਟਰ ਲੱਗੀ ਹੋਈ ਫੋਟੋ ਜਿਹੜੀ ਹੈ ਕਿ ਕੰਧ ਬਾਰਡਰ ਦੇ ਉੱਪਰ ਫਿਲਟਰ ਉਹ ਉਸ ਦੀ ਪਾ ਦਿੱਤੀ ਸੀ ਕੈਨੇਡੀਅਨਾਂ ਨੂੰ ਛਿੜਾਉਣ ਲਈ। ਅਤੇ ਕਮਿਊਨਿਟੀਜ਼ ਜਿਹੜੀਆਂ ਨੇ ਇਸ ਵੇਲੇ ਜੋ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਖਾਸ ਤੌਰ 'ਤੇ ਸਪੋਕੇਨ ਕਾਉਂਟੀ ਦੱਸੀ ਗਈ ਵਾਸ਼ਿੰਗਟਨ ਦੇ ਲਾਗੇ ਛਾਗੇ, ਅਤੇ ਉੱਥੇ 700 ਤੋਂ ਵੱਧ ਇਮਾਰਤਾਂ ਜਿਹੜੀਆਂ ਨੇ ਸਟਰਕਚਰ ਜਿਹੜੀਆਂ ਨੇ ਤਬਾਹ ਹੋ ਗਈਆਂ ਨੇ ਅੱਗ ਦੇ ਨਾਲ, ਅਤੇ ਅੱਗ ਨੇ 8000 ਏਕੜ ਜਿਹੜਾ ਹੈ ਉਸ ਨੂੰ ਬਿਲਕੁਲ ਸਾੜ ਕੇ ਸਵਾਹ ਕਰ ਦਿੱਤਾ। ਅਤੇ ਨਾਲ ਕਲਾਈਮੇਟ ਕ੍ਰਾਈਸਿਸ ਵੀ ਦੱਸਿਆ ਜਾ ਰਿਹਾ, ਇਸ ਨੂੰ 17 ਵੱਡੀਆਂ ਫਾਇਰ ਜਿਹੜੀਆਂ ਨੇ ਉਹਨਾਂ ਨੇ ਪੂਰੇ ਵਾਸ਼ਿੰਗਟਨ ਸਟੇਟ ਦੇ ਵਿੱਚ ਅਮਰੀਕਾ ਦੇ ਵਿੱਚ 260,000 ਏਕੜ ਰਕਬਾ ਜਿਹੜਾ ਹੁਣ ਤੱਕ ਉਹ ਉਸ ਨੂੰ ਆਪਣੀ ਲਪੇਟ ਦੇ ਵਿੱਚ ਲਿਆ। ਅਤੇ ਪੈਸੀਫਿਕ ਨੌਰਥ ਵੈਸਟ ਹੈ ਜਿਹੜਾ ਇਹ 30 ਸਾਲਾਂ ਦੇ ਵਿੱਚ ਜਿਹੜਾ ਹੈ ਉਹ ਸਭ ਤੋਂ ਵੱਡਾ ਆਪਣੇ ਇਸ ਤਰ੍ਹਾਂ ਦੇ ਸੀਜ਼ਨ ਦੇ ਨਾਲ ਜੂਝ ਰਿਹਾ ਹੈ। ਹੋਰ ਕਈ ਜਗ੍ਹਾ 'ਤੇ ਓਰੇਗਨ ਦੇ ਵਿੱਚ ਵੀ ਵਾਈਲਡ ਫਾਇਰ ਦਾ ਰਿਕਾਰਡ ਜਿਹੜਾ ਹੈ ਉਹ ਦੱਸਿਆ ਗਿਆ, ਅਤੇ ਹੋਰ ਵੀ ਕਈ ਜਗ੍ਹਾ 'ਤੇ USA ਦਾ ਫਾਇਰ ਸੀਜ਼ਨ ਜਿਹੜਾ ਹੈ ਉਹ ਐਵਰੇਜ ਨਾਲੋਂ ਬਹੁਤ ਵੱਡਾ ਦੱਸਿਆ ਜਾ ਰਿਹਾ। ਅਤੇ ਜਨਾਬ ਡੋਨਲਡ ਟਰੰਪ ਸਾਹਿਬ ਹੋਰ ਉਮੀਦ ਹੈ ਕਿ ਉਹ ਅਤੇ ਉਹਨਾਂ ਦਾ ਪ੍ਰਸ਼ਾਸਨ ਬਿਹਤਰ ਤਰੀਕੇ ਨਾਲ ਕੈਨੇਡਾ ਨਾਲੋਂ ਬੈਟਰ ਤਰੀਕੇ ਨਾਲ ਨਜਿੱਠ ਰਹੇ ਹੋਣਗੇ। ਅਤੇ ਇਸ ਵੇਲੇ ਸੰਘਣਾ ਧੂੰਆਂ ਉਸਨੇ ਵਾਸ਼ਿੰਗਟਨ ਨੂੰ ਪੂਰੀ ਸਟੇਟ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ, ਅਤੇ ਜਿਹੜੀ ਏਅਰ ਕੁਆਲਿਟੀ ਹੈ ਉਹ ਬਹੁਤ ਪੂਅਰ ਅਤੇ ਡੇਂਜਰਸ ਜਿਹੜੀ ਹੈ ਜੀ ਦੱਸੀ ਜਾ ਰਹੀ ਹੈ, ਅਤੇ ਲੋਕਾਂ ਨੂੰ ਜਿਹੜਾ ਹੈ ਇਸ ਤੋਂ ਧਿਆਨ ਰੱਖਣ ਲਈ ਕਿਹਾ ਗਿਆ। ਸੋ ਹੋਰ ਕਈ ਜਗ੍ਹਾ 'ਤੇ ਵੀ ਇਹੋ ਜਿਹੀਆਂ ਖਬਰਾਂ ਹੈਗੀਆਂ ਨੇ ਜੀ। ਬਾਕੀ ਖਬਰਾਂ ਵੱਲ ਚੱਲਦੇ ਹਾਂ ਜੀ। UNO ਦੇ 5 ਮਨੁੱਖੀ ਅਧਿਕਾਰਾਂ ਦੇ ਮਾਹਰਾਂ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ਅਤੇ ਸਿੱਖ ਕਾਰਕੁਨ ਪ੍ਰਮੁੱਖ ਸਿੱਖ ਆਗੂ ਮਨਿੰਦਰ ਸਿੰਘ ਦੀ ਜਾਨ ਦੀ ਰੱਖਿਆ ਲਈ ਤੁਰੰਤ ਠੋਸ ਕਦਮ ਚੁੱਕਣ। ਇਹ ਜਿਹੜੀ ਅਪੀਲ ਹੈ UNO ਦੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਐਕਸਪਰਟ ਨੇ ਉਹਨਾਂ ਨੇ ਬਹੁਰਾਸ਼ਟਰੀ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੈ ਕਿ ਅਤੇ ਵਿਦੇਸ਼ੀ ਏਜੰਸੀਆਂ ਦੀ ਧਮਕੀਆਂ 'ਤੇ ਡੂੰਘੀ ਚਿੰਤਾ ਪ੍ਰਗਟਾਉਂਦੇ ਹੋਏ ਇਹ ਜਿਹੜਾ ਦਿੱਤਾ। ਮਨਿੰਦਰ ਸਿੰਘ ਜੋ ਕਿ BC ਦੇ ਗੁਰਦੁਆਰਾ ਕੌਂਸਲ ਅਤੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਬੁਲਾਰੇ ਨੇ, ਉਹਨਾਂ ਨੇ ਕੈਨੇਡੀਅਨ ਅਧਿਕਾਰੀਆਂ ਅਤੇ ਪੁਲਿਸ ਵੱਲੋਂ ਹੁਣ 2022 ਤੋਂ ਲੈ ਕੇ ਘੱਟੋ ਘੱਟ 4 ਵਾਰੀ ਡਿਊਟੀ ਟੂ ਵਾਰਨ ਨੋਟਿਸ ਜਾਰੀ ਕੀਤੇ ਹਨ ਮਨਿੰਦਰ ਸਿੰਘ ਨੂੰ ਕਿ ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਬਚ ਕੇ ਰਹੋ। ਇਹ ਜਿਹੜੇ ਨੋਟਿਸ ਨੇ ਇਹਨਾਂ ਵਿੱਚ ਪੁਲਿਸ ਨੇ ਸਾਫ਼ ਕੀਤਾ ਸੀ ਕਿ ਮਨਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਜਾਨ ਨੂੰ ਅਸਲ 'ਤੇ ਤੁਰੰਤ ਖਤਰਾ ਹੈ। ਅਤੇ ਇਸ ਸਾਲ ਫਰਵਰੀ 2026 ਵਿੱਚ ਬਣੇ ਚੌਥੇ ਨੋਟਿਸ ਵਿੱਚ ਪਹਿਲੀ ਵਾਰ ਉਹਨਾਂ ਦੀ ਪਤਨੀ ਅਤੇ ਦੋਵਾਂ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਦੱਸਿਆ ਗਿਆ। ਸੰਯੁਕਤ ਰਾਸ਼ਟਰ ਦੇ ਜਿਹੜੇ UNO ਦੇ ਇਹ ਲੈਟਰ ਨੇ ਉਹਨਾਂ ਨੇ ਕੈਨੇਡਾ ਸਰਕਾਰ ਨੂੰ ਅੱਜ ਨਹੀਂ 3 ਜੂਨ ਨੂੰ ਇੱਕ ਗੁਪਤ ਲੈਟਰ ਭੇਜੀ ਜਿਸ ਜੋ ਕਿ ਨਿਯਮਾਂ ਅਨੁਸਾਰ ਉਹਨੂੰ 2 ਮਹੀਨੇ ਬਾਅਦ ਸਰਕਾਰ ਨੇ ਜਨਤਕ ਕੀਤਾ, ਰਿਲੀਜ਼ ਕੀਤਾ। UNO ਦੇ ਮਾਹਰ ਕਹਿੰਦੇ ਨੇ ਕਿ ਪਹਿਲਾ ਇਹਦੇ ਵਿੱਚ ਪੁਆਇੰਟ ਇਹ ਕਿ ਕੈਨੇਡਾ ਸਰਕਾਰ ਮਨਿੰਦਰ ਸਿੰਘ ਉਹਨਾਂ ਦੇ ਪਰਿਵਾਰ ਅਤੇ ਹੋਰ ਸਿੱਖ ਕਾਰਜਕਰਤਾਵਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਵੇ। ਦੂਜਾ ਇਹ ਕਿ ਇਹਨਾਂ ਧਮਕੀਆਂ ਅਤੇ ਸਾਜ਼ਿਸ਼ਾਂ ਦੇ ਪਿੱਛੇ ਸ਼ਾਮਿਲ ਜਿਹੜੇ ਵਿਦੇਸ਼ੀ ਅਨਸਰਾਂ ਦੀ ਜਾਂਚ ਹੈ ਉਹਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਅਤੇ ਤੀਸਰਾ ਇਹ ਵੀ ਕਥਿਤ ਤੌਰ 'ਤੇ ਦੱਸਿਆ ਕਿ ਇਹ ਧਮਕੀਆਂ ਅਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਇਹ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀਆਂ ਜਾ ਰਹੀਆਂ ਨੇ। ਹੁਣ ਇੱਥੇ ਇਹਦੀ ਬੈਕਗਰਾਊਂਡ ਦੇ ਵਿੱਚ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੂਨ 2023 ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਕੂਟਨੀਤਿਕ ਸੰਬੰਧਾਂ ਵਿੱਚ ਭਾਰੀ ਤਣਾਅ ਆ ਗਿਆ ਸੀ, ਕਿਉਂਕਿ ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ

ਟਰੂਡੋ ਨੇ ਇਹਨਾਂ ਕਤਲਾਂ ਦੇ ਪਿੱਛੇ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲਾ ਦਿੱਤੇ ਸੀ ਤੇ ਹੁਣ ਯੂਐਨਓ ਦੀ ਇਸ ਲੈਟਰ ਨੇ ਕੈਨੇਡਾ ਰਹਿੰਦੇ ਸਿੱਖ ਆਗੂਆਂ ਦੀ ਸਿਕਿਉਰਿਟੀ ਦਾ ਸੇਫਟੀ ਦਾ ਮੁੱਦਾ ਇੱਕ ਵਾਰ ਜਿਹੜਾ ਫਿਰ ਉਠਾ ਦਿੱਤਾ ਸੋ ਇਸ ਬਾਰੇ ਅਪਡੇਟਸ ਜੋ ਜੋ ਆਉਣਗੀਆਂ ਜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਲੇ ਇਹ ਜੋ ਲੈਟਰ ਜਿਹੜੀ ਹੈ ਜੀ ਯੂਐਨ ਦੇ ਐਕਸਪਰਟਸ ਨੇ ਜਿਹੜੀ ਦਿੱਤੀ ਹੈ ਇਹਦੇ ਵਿੱਚ ਕੈਨੇਡੀਅਨ ਸਰਕਾਰ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਇਹ ਯੂਐਸਏ ਤੋਂ ਜਿਹੜੇ ਸਪੈਸ਼ਲ ਰੈਪਟਰਸ ਅਤੇ ਐਕਸਪਰਟਸ ਜਿਹੜੇ ਨੇ ਇੰਡੀਪੈਂਡੈਂਟ ਫਿਗਰਸ ਇਹ ਅਪੁਆਇੰਟ ਕੀਤੀਆਂ ਜਾਂਦੀਆਂ ਨੇ ਹਿਊਮਨ ਰਾਈਟਸ ਕੌਂਸਲ ਦੁਆਰਾ ਜਿਹੜੀਆਂ ਸੋ ਬੇਸਿਕਲੀ ਇਹ ਯੂਨਾਈਟਿਡ ਨੇਸ਼ਨ ਦੀ ਆਪਣੀ ਜਿਹੜੀ ਉਹਨਾਂ ਵੱਲੋਂ ਨਹੀਂ ਹੁੰਦੇ ਅਤੇ ਇੱਕ ਖਾਸ ਇੰਡੀਪੈਂਡੈਂਟ ਫਿਗਰਸ ਜਿਹੜੀਆਂ ਹਿਊਮਨ ਰਾਈਟਸ ਕੌਂਸਲ ਦੁਆਰਾ ਜਿਹੜੀਆਂ ਨੇ ਉਹ ਹੁੰਦੀਆਂ ਨੇ ਅਤੇ ਉਹ ਆਪਣੀਆਂ ਲੱਭਤਾਂ ਜੋ ਉਹਨਾਂ ਦੀ ਖੋਜ ਹੁੰਦੀ ਹੈ ਉਹਦੇ ਨਤੀਜੇ ਯੂਐਨਓ ਨੂੰ ਸੌਂਪਦੀਆਂ ਨੇ ਅਤੇ ਇੱਕ ਜਾਂ ਸਰਕਾਰਾਂ ਨੂੰ ਸੌਂਪਦੀਆਂ ਨੇ ਜਿਹਨਾਂ ਨੂੰ ਸੰਬੰਧਿਤ ਹੋਵੇ ਜਿਵੇਂ ਕੈਨੇਡਾ ਸਰਕਾਰ ਨੂੰ ਦਿੱਤੀ ਗਈ ਹੈ ਅਤੇ ਜਿਹੜੀ ਇਹ ਦੱਸੀ ਗਈ ਹੈ ਇਹਦੇ ਵਿੱਚ ਇਹਦੀ ਇੱਕ ਕਾਪੀ ਉਹਨਾਂ ਨੇ ਇੰਡੀਅਨ ਸਰਕਾਰ ਭਾਰਤ ਸਰਕਾਰ ਨੂੰ ਵੀ ਦਿੱਤੀ ਹੋਈ ਹੈ ਸੋ ਕੈਨੇਡਾ ਦੇ ਵਿੱਚ ਇਹ ਜੋ ਇਸ ਵੇਲੇ ਸਥਿਤੀ ਹੈ ਕੈਨੇਡੀਅਨ ਸਰਕਾਰ ਕੀ ਇਸ ਪ੍ਰਤੀ ਕੋਈ ਬਿਆਨ ਦੇਵੇਗੀ ਇਹ ਜਿਹੜੇ ਜਨਤਕ ਹੋਏ ਕਾਗਜ਼ ਨੇ ਕੀ ਇਹਨਾਂ ਦੇ ਵਿੱਚੋਂ ਕੁਛ ਆਪਣੇ ਤੌਰ 'ਤੇ ਕਹਿਣਾ ਚਾਹੁੰਗੇ ਇੱਕ ਵੱਡਾ ਸਵਾਲ ਰਹੇਗਾ ਗੱਲ ਕਰ ਲੈਂਦੇ ਹਾਂ ਕਿ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਮਜੋਰਟੀ ਵੀ ਉਹਨਾਂ ਨੇ ਹੌਲੀ ਸਹਿਜੇ ਹਾਸਲ ਕਰ ਲਈ ਹੈ ਲੇਕਿਨ ਜਿੰਨਾ ਚਿਰ ਹੋ ਗਿਆ ਇਲੈਕਸ਼ਨ ਹੋਈ ਨੂੰ ਕੈਨੇਡਾ ਦੇ ਵਿੱਚ ਮਾਰਕ ਕਾਰਨੀ ਲਗਾਤਾਰ ਮਜ਼ਬੂਤ ਸਥਿਤੀ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਪੀਅਰ ਪੋਲੀਐਪ ਦੀ ਕੰਜ਼ਰਵੇਟਿਵ ਪਾਰਟੀ ਉੱਪਰ 9 ਅੰਕਾਂ ਦੀ ਲੀਡ ਉਹਨਾਂ ਨੂੰ ਹਾਸਲ ਹੈ ਇਹ ਲਾਈਅਨ ਸਟ੍ਰੈਟਜੀਜ਼ ਜੋ ਫੈਡਰਲ ਟਰੈਕਰ ਹੈ ਪੋਲ ਦਾ ਉਹਨਾਂ ਦੇ ਜਿਹੜੇ ਅੰਕੜੇ ਸੋਮਵਾਰ ਨੂੰ ਆਏ ਨੇ ਉਸ ਵਿੱਚ ਪਤਾ ਲੱਗਦਾ ਕਿ ਕੈਨੇਡਾ ਦੀ ਪੋਲੀਟੀਕਲ ਲੈਂਡਸਕੇਪ ਜਿਹੜੀ ਹੈ ਉਹ ਕਿਸ ਪਾਸੇ ਵੱਲ ਨੂੰ ਚੁੱਕੀ ਹੋਈ ਹੈ ਅਤੇ ਇਸ ਵਿੱਚ ਜੋ ਪਿਛਲੀ ਵਾਰੀ ਨਾਲੋਂ ਜਿਹੜਾ ਫਰਕ ਪਿਆ ਕਿ ਲਿਬਰਲ ਜਿਹੜੇ ਨੇ ਪਿਛਲੀ ਵਾਰੀ ਨਾਲੋਂ ਥੋੜ੍ਹਾ ਜਿਹਾ ਘੱਟ ਕੇ ਇੱਕ ਅੰਕ 43% 43% 'ਤੇ ਲਿਬਰਲਸ ਆ ਗਏ ਨੇ ਕੰਜ਼ਰਵੇਟਿਵ ਵਾਲੇ ਘੱਟ ਕੇ 34% 'ਤੇ ਆ ਗਏ ਨੇ ਅਤੇ NDP ਵੱਧ ਕੇ 12% 'ਤੇ ਆ ਗਈ ਹੈ ਅਤੇ ਇਸ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਅਤੇ ਜਿੰਨੀ ਜਿਹੜੀ ਅਪਰੂਵਲ ਰੇਟਿੰਗ ਜਾਂ ਹਮਾਇਤ ਲੋਕਾਂ ਦੀ ਲਿਬਰਲ ਨੂੰ ਕੋਈ ਸਮਾਂ ਪਹਿਲਾਂ ਹਾਸਲ ਸੀ ਉਨੀ ਕੀ ਹੋਣਾ ਅਤੇ 40 ਦੇ ਆਸ ਪਾਸ ਇਹ ਪਾਰਟੀਆਂ ਦੋਵੇਂ ਰਹੀਆਂ ਨੇ ਅਤੇ NDP ਮਾੜੀ ਮੋਟੀ ਭਾਵੇਂ ਸਟਰੋਂਗ ਹੋਈ ਹੈ ਪਰ ਕੁਝ ਖਾਸ ਫਰਕ ਨਹੀਂ ਪਿਆ ਜੂਨ ਦੇ ਵਿੱਚ ਵੈਸੇ ਦੱਸਿਆ ਜਾਂਦਾ ਕਿ ਲਿਬਰਲ ਦੀ ਸਪੋਰਟ ਕੁਛ ਘਟੀ ਸੀ ਅਤੇ ਕੰਜ਼ਰਵੇਟਿਵ ਜਿਹੜੇ ਸੀ ਉਹ 30-35 ਦੇ ਵਿੱਚ ਰਹੇ ਸੀ ਪਰ ਇਹ ਓਵਰਆਲ ਫਰਕ ਉੱਥੇ ਹੀ ਨਜ਼ਰ ਆ ਰਿਹਾ ਜੇ ਅਸੀਂ ਖਿੱਤੇ ਦੇ ਹਿਸਾਬ ਨਾਲ ਦੇਖੀਏ ਕਿ ਕਿਹੜੀ ਪ੍ਰੋਵਿੰਸ ਦੇ ਵਿੱਚ ਕਿਵੇਂ ਹਾਲਾਤ ਨੇ ਤਾਂ ਨੰਬਰਸ ਜਿਹੜੇ ਨੇ ਸਟੇਬਲ ਨਜ਼ਰ ਆਉਂਦੇ ਨੇ ਓਨਟੇਰੀਓ ਦੇ ਵਿੱਚ ਲਿਬਰਲ ਜਿਹੜੇ ਨੇ ਉਹ 48% ਲੋਕਾਂ ਦੀ ਹਮਾਇਤ ਹਾਸਲ ਕਰਦੇ ਨੇ ਲਾਈਅਨ ਸਟ੍ਰੈਟਜੀ ਦੇ ਮੁਤਾਬਕ ਕਿਊਬਿਕ ਦੇ ਵਿੱਚ ਲਿਬਰਲ ਨੂੰ 44% ਲੋਕਾਂ ਦੀ ਹਮਾਇਤ ਹਾਸਲ ਹੈ ਅਤੇ ਬਲੋਕ ਵਾਲੇ 25 'ਤੇ ਰਹਿ ਜਾਂਦੇ ਨੇ ਓਨਟੇਰੀਓ ਦੇ ਵਿੱਚ ਕੰਜ਼ਰਵੇਟਿਵ ਨੂੰ ਮੈਂ ਦੱਸ ਦੇਵਾਂ ਕਿ 36% ਲੋਕਾਂ ਦੀ ਹਮਾਇਤ ਹਾਸਲ ਹੈ ਅਤੇ ਅਲਬਰਟਾ ਦੇ ਵਿੱਚ ਕੰਜ਼ਰਵੇਟਿਵ ਨੂੰ ਵੱਡੀ ਲੀਡ ਹਾਸਲ ਹੈ ਜਿੱਥੇ 51% ਲੋਕ ਜਿਹੜੇ ਨੇ ਉਹ ਉਹਨਾਂ ਦੇ ਫੇਵਰ ਦੇ ਵਿੱਚ ਨੇ ਅਤੇ 32% ਲਿਬਰਲ ਦੇ ਫੇਵਰ 'ਚ ਨੇ ਜੇ ਪ੍ਰੇਰੀ ਸੂਬਿਆਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ 45% ਲੋਕ ਕੰਜ਼ਰਵੇਟਿਵ ਦੀ ਸਪੋਰਟ ਕਰਦੇ ਨੇ ਅਤੇ 32 ਲਿਬਰਲ ਦੀ ਕਰਦੇ ਨੇ ਮਾਰਕ ਕਾਰਨੀ ਦੀ ਅਪਰੂਵਲ ਰੇਟਿੰਗ ਪਿਛਲੇ ਕੁਝ ਦਿਨਾਂ ਨਾਲੋਂ 1 ਅੰਕ ਫੇਰ ਵਧੀ ਹੈ ਅਤੇ ਡਿਸਅਪਰੂਵਲ ਜਿਹੜੀ ਆ ਉਹ ਵੀ ਘਟੀ ਹੈ ਅਤੇ 57% ਉਹਨਾਂ ਦੀ ਜੋਬ ਜੋ ਕਰ ਰਹੇ ਨੇ ਉਸ 'ਤੇ ਇੰਪਰੂਵ ਕਰਦੇ ਨੇ 34% ਕਹਿੰਦੇ ਨੇ ਕਿ ਨਹੀਂ 9% ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਹੈ ਅਤੇ ਪੀਅਰ ਪੋਲੀਐਪ ਦੇ ਨੰਬਰ ਜਿਹੜੇ ਫੇਵਰੇਬਲ ਨੰਬਰ ਨੇ ਉਹ 34% 'ਤੇ ਨੇ ਅਤੇ ਅਨਫੇਵਰੇਬਲ ਜਿਹੜੇ ਨੇ 52% 'ਤੇ ਨੇ ਸੋ ਮਾਰਜਨ ਆਫ ਐਰਰ ਵੀ 2% ਇਹਦੇ ਵਿੱਚ ਹੈਗਾ ਸੋ ਕੁੱਲ ਮਿਲਾ ਕੇ ਕੋਈ ਰਾਜਨੀਤਿਕ ਲੈਂਡਸਕੇਪ ਦੇ ਵਿੱਚ
ਵੱਡਾ ਬਦਲਾਅ ਸਾਨੂੰ

0: نظر نہیں آ رہا.
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ. ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ. ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ. ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ. ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ. ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ. ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ. ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 587-617-4696 587-617-4696. ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ. 587-617-4696.
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ. ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ. ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ. ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ. ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ. ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ. ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ. ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ.
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ. ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ.
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ. ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ. ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ. ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ. ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ, 587-832-1208.
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ. ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ.
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ. ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ.
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112.
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ.
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ. ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ. ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112. ਅਰੁਣ ਕੌਸ਼ਲ. ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ. ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ. ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ. ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ. ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ. ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ. ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757.
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ.
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ. ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
5: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ.
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ.
5: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ. ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408.
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ. ਤਸੱਲੀ ਬਖਸ਼ ਤੇ

0: ਇਸ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ। ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208। ਅਕਾਲ ਫੋਰਨ ਐਕਸਚੇਂਜ।
1: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ।
2: ਮੇਰੀ ਕੱਲ ਹੀ ਗੱਲ ਹੋਈ ਏ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
1: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 4036164545।
3: ਓਹੋ, ਅੱਜ ਫੇਰ ਨੀ ਲੋਡ ਮਿਲਿਆ।
4: ਕੀ ਹੋਇਆ?
3: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
4: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
5: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
6: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
5: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵਿੰਗ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਉਹਨਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਵਧੀਆ ਰੇਟ ਲੈਣ ਲਈ 587-832-1208 ਤੇ ਸੰਪਰਕ ਕਰ ਲਓ। 587-832-1208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਜੀ। ਬਿਲਿੰਗ ਸਰਕਾਰ ਨੂੰ ਕੀਤੀ ਜਾਵੇਗੀ, ਭਾਵ ਆਪ ਜੀ ਦੀ ਮਾਇਆ ਨਹੀਂ ਖਰਚ ਹੋਵੇਗੀ, ਸਰਕਾਰ ਇਸ ਦੇ ਪੈਸੇ ਪੇ ਕਰੇਗੀ। ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਵਾਈ ਵਾਈ ਸੀ ਹੋਮ ਕੇਅਰ ਦੀ ਵੀਰਪਾਲ ਕੌਰ ਹੋਰਾਂ ਨੂੰ 825-770-983 ਤੇ ਕਾਲ ਕਰ ਲਓ। ਵਾਸੇ ਸਮਾਇਲ ਮੈਡੀਕਲ ਕਲੀਨਿਕ ਜਿੱਥੇ ਕਿ ਕਿਸੇ ਅਪਾਇੰਟਮੈਂਟ ਦੀ ਲੋੜ ਨਹੀਂ ਹੈ, ਸਨਰਾਈਜ ਏਰੀਆ ਦੇ ਵਿੱਚ ਹੈ। ਨਵੇਂ ਪੇਸ਼ੈਂਟ ਵੀ ਵੈਲਕਮ ਨੇ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ। ਵਾਸੇ ਸਮਾਇਲ ਮੈਡੀਕਲ 587-617-4496 ਫੋਨ ਨੰਬਰ ਹੈ ਜੀ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਕੈਨੇਡਾ ਦੀ ਇਸ ਸਭ ਤੋਂ ਵੱਡੀ ਡੀਲਰਸ਼ਿਪ ਤੋਂ ਵਧੀਆ ਡੀਲ ਬਣਵਾ ਸਕਦੇ ਹੋ ਜੀ, ਲੈ ਸਕਦੇ ਹੋ। ਸਹੀ ਸਲਾਹ ਦੇਣਗੇ ਆਪ ਜੀ ਨੂੰ ਗੌਰਵ ਸ਼ਰਮਾ। ਫੋਨ 403-903-5757 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਦੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500। ਮੋਰਗੇਜ ਇੰਸ਼ੋਰੈਂਸ ਵੀ ਇਹ ਕਰਦੇ ਨੇ ਜੀ, ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ, ਇੱਥੇ ਬ੍ਰੇਕਫਾਸਟ ਤੋਂ ਲੈ ਕੇ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ। 40 ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7077 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ, ਜਿੱਥੇ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਬਣਾ ਸਕਦੇ ਹੋ। ਫੋਨ 403-947-0060 403-947-0060। ਪਿਕਸਲ ਫੋਟੋ ਸਟੂਡੀਓ, ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ ਪੋਰਟਰੇਟਸ ਵਗੈਰਾ ਵੀ ਤੁਸੀਂ ਵਧੀਆ ਕੁਆਲਿਟੀ ਦੇ ਵਿੱਚ ਇਹਨਾਂ ਕੋਲੋਂ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ।

ਔਰ ਪ੍ਰੋਗਰਾਮ ਦੇ ਵਿੱਚ ਹੁਣ ਬਾਕੀ ਦੀਆਂ ਖਬਰਾਂ ਤੇ ਅਸੀਂ ਚਰਚਾ ਸ਼ੁਰੂ ਕਰਦੇ ਹਾਂ ਜੀ। ਵੈਸਟਜੈਟ ਏਅਰਲਾਈਨ ਅਤੇ ਯੂਨੀਅਨ ਦੇ ਦਰਮਿਆਨ ਇੱਕ ਰਸਮੀ ਸਮਝੌਤਾ ਹੋਣ ਤੋਂ ਬਾਅਦ ਫਲਾਈਟ ਅਟੈਂਡੈਂਟਸ ਦੁਆਰਾ ਕੀਤੀ ਜਾ ਰਹੀ ਹੜਤਾਲ ਰੁਕ ਗਈ ਹੈ। ਵੈਸਟਜੈਟ ਤੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਵਾਲੇ ਇੱਕ ਰਸਮੀ ਸਮਝੌਤੇ ਤੇ ਅੱਜ ਪਹੁੰਚੇ ਤੇ ਇੱਕ ਸਟ੍ਰਾਈਕ ਜਿਸ ਦੇ ਨਾਲ ਸੈਂਕੜੇ ਉਡਾਨਾਂ ਕੈਂਸਲ ਹੋਈਆਂ। ਇਸ ਯੂਨੀਅਨ ਦੇ ਵਿੱਚ 4400 ਤੋਂ ਵੱਧ ਫਲਾਈਟ ਅਟੈਂਡੈਂਟਸ ਜਿਹੜੇ ਇਹ ਕੈਲਗਰੀ ਦੀ ਬੇਸਡ ਏਅਰਲਾਈਨ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੇ ਜਿਹੜਾ ਕੁਛ ਮੰਗਾਂ ਨੂੰ ਲੈ ਕੇ ਆਪਣੀਆਂ ਗੱਲਾਂ ਬਾਤਾਂ ਅੱਗੇ ਰੱਖੀਆਂ ਸੀ, ਲੇਕਿਨ ਵਰਕ ਸਟੋਪੇਜ ਦੇ ਹੱਕ ਦੇ ਵਿੱਚ ਵੋਟ ਪਾ ਦਿੱਤੀ ਗਈ ਸੀ ਕਿ ਕੰਮ ਰੋਕ ਦਿਓ ਅਗਰ ਜਿਹੜੀ ਕੰਪਨੀ ਹੈ ਨਹੀਂ ਮੰਨਦੀ। ਅਤੇ ਹੁਣ ਇਸ ਰਸਮੀ ਸਮਝੌਤੇ ਦੇ ਨਾਲ ਜੋ ਰੁਕਿਆ ਹੋਇਆ ਕੰਮ ਹੈ ਚੱਲ ਪਵੇਗਾ ਅਤੇ ਹਜ਼ਾਰਾਂ ਮੁਸਾਫਰ ਜਿਨ੍ਹਾਂ ਦੀਆਂ ਉਡਾਨਾਂ ਰੱਦ ਹੋਈਆਂ ਜਾਂ ਹੋਣ ਵਾਲੀਆਂ ਸੀ ਉਹਨਾਂ ਨੂੰ ਹੁਣ ਰਾਹਤ ਮਿਲੇਗੀ ਅਤੇ ਕੰਮ ਨੋਰਮਲ ਵਾਂਗ ਹੋਵੇਗਾ। ਇਹ ਰਸਮੀ ਸਮਝੌਤਾ ਕਿਵੇਂ ਸਿਰੇ ਚੜਿਆ ਇਹਦੇ ਬਾਰੇ ਡਿਟੇਲ ਜਿਹੜੀ ਹੈ ਨਹੀਂ ਦਿੱਤੀ ਗਈ ਵੈਸਟਜੈਟ ਏਅਰਲਾਈਨ ਵੱਲੋਂ। ਅਤੇ ਮਿਨਿਸਟਰ ਆਫ ਜੋਬਸ ਐਂਡ ਫੈਮਿਲੀ ਪੈਟੀ ਹੈਡਿਊ ਨੇ ਕਨਫਰਮ ਕੀਤਾ ਆਪਣੇ ਐਕਸ ਤੇ ਪ੍ਰਪੋਸਟ ਪਾ ਕੇ ਕਿ ਫੈਡਰਲ ਸਰਕਾਰ ਅਤੇ ਕੈਨੇਡੀਅਨ ਜਿਹੜੇ ਨੇ ਉਹ ਇਸ ਦੋਵਾਂ ਪਾਰਟੀਆਂ ਦੇ ਸਮਝੌਤੇ ਦਾ ਸਵਾਗਤ ਕਰਦੇ ਨੇ ਅਤੇ ਚਾਹੁੰਦੇ ਨੇ ਕਿ ਇਸ ਗੱਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਲੋਕਾਂ ਨੂੰ ਖੱਜਲ ਖੁਆਰੀ ਹੋਈ ਹੈ ਜਾਂ ਹੋਣ ਵਾਲੀ ਸੀ ਉਹ ਨਾ ਹੋਵੇ। ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਰਿਪੋਰਟਰਾਂ ਦੇ ਨਾਲ ਗੱਲਬਾਤ ਕਰਦੇ ਹੋਏ CUPE ਜੋ ਇਹ ਯੂਨੀਅਨ ਹੈ 8125 ਦੇ ਪ੍ਰੈਜੀਡੈਂਟ ਆਲੀਆ ਹੁਸੈਨ ਨੇ ਕਿਹਾ ਕਿ ਇਹ ਡਿਟੇਲ ਅਜੇ ਜਾਰੀ ਨਹੀਂ ਕਰਨਗੇ ਅਤੇ ਉਹਨਾਂ ਦੀ ਟੀਮ ਜਿਹੜੀ ਹੈ ਰਸਮੀ ਸਮਝੌਤਾ ਯੂਨੀਅਨ ਮੈਂਬਰਾਂ ਨੂੰ ਪਹਿਲਾਂ ਦਿਖਾਉਣਾ ਚਾਹੁੰਦੀ ਹੈ ਤਾਂ ਕਿ ਆਮ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲਈ ਜਾਵੇ। ਫਿਰ ਵੀ ਉਹਨਾਂ ਨੇ ਕਿਹਾ ਕਿ ਐਗਰੀਮੈਂਟ ਜਿਹੜਾ ਹੈ ਇਹ ਮੀਨਿੰਗਫੁੱਲ ਹੈ ਅਤੇ ਇਸ ਦੇ ਨਾਲ ਇਹ ਜਿਹੜਾ ਹੈ ਪ੍ਰੋਸੈਸ ਦਾ ਐਂਡ ਨਹੀਂ ਹੋਇਆ, ਪਰ ਸਾਡੇ ਕੋਲ ਕੁਛ ਦਿਨ ਸਾਨੂੰ ਮਿਲ ਗਏ ਨੇ ਜਿਸ ਵਿੱਚ ਇਹ ਸਮਝੌਤਾ ਜਿਹੜਾ ਹੈ ਇਸ 'ਤੇ ਅਸੀਂ ਸਹੀ ਤਰੀਕੇ ਨਾਲ ਇਸ ਨੂੰ ਜਿਹੜਾ ਇਸ 'ਤੇ ਕੰਮ ਕਰਕੇ ਇਸ ਨੂੰ ਕਿਸੇ ਪਾਸੇ ਅੰਜਾਮ 'ਤੇ ਪੱਕੇ 'ਤੇ ਲਿਆ ਸਕਦੇ ਹਾਂ। ਇਹ ਨਹੀਂ ਪਤਾ ਕਿ ਫਲਾਈਟਸ ਨੋਰਮਲ ਕਦੋਂ ਹੋਣਗੀਆਂ ਜਾਂ ਰਿਜ਼ਿਊਮ ਕਦੋਂ ਹੋਣਗੀਆਂ ਪੂਰੇ ਤਰੀਕੇ ਨਾਲ, ਅਤੇ ਪਰ ਵੈਸਟਜੈਟ ਨੇ ਕਨਫਰਮ ਕਰ ਦਿੱਤਾ ਹੈ ਕਿ ਪੂਰਨ ਰੂਪ ਦੇ ਵਿੱਚ ਫਲਾਈਟ ਸਕੈਜੂਲ ਜਿਹੜਾ ਹੈ ਉਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਕੰਪਨੀ ਨੇ ਜਿਹੜੀ ਇੱਕ ਟਾਈਮ ਚੇਂਜ ਦੀ ਵਿੰਡੋ ਅਤੇ ਕੈਂਸਲੇਸ਼ਨ ਦੀ ਸੀ ਪੈਸੇਂਜਰਸ ਲਈ ਉਹ ਵੀਰਵਾਰ ਤੱਕ ਵਧਾ ਦਿੱਤੀ ਹੈ। ਸੋ ਅਤੇ ਇਸ ਦੇ ਨਾਲ ਜੋ ਕਾਫੀ ਜੋ ਪਿਛਲੇ ਦਿਨਾਂ ਵਿੱਚ ਲੋਕਾਂ ਦੇ ਪਲਾਨਸ ਜਿਹੜੀਆਂ ਸੀ ਉਹ ਅੱਗੇ ਪਿੱਛੜ ਹੋਈਆਂ ਨੇ ਅਤੇ ਇਸ ਨਾਲ ਜਿਹੜਾ ਹੁਣ ਉਹਨਾਂ ਨੂੰ ਰਾਹਤ ਮਿਲੇਗੀ। ਲੇਕਿਨ ਟਰੈਵਲ ਸਿਚੁਏਸ਼ਨ ਜਿਹੜੀ ਹੈ ਜੋ ਬਹੁਤ ਵਿਗੜ ਰਹੀ ਸੀ, ਅਤੇ ਕਿਉਂਕਿ ਕੈਨੇਡਾ ਦੀ ਇਹ ਮੇਜਰ ਪ੍ਰਾਈਵੇਟ ਏਅਰਲਾਈਨ ਹੈ ਜੋ ਇੰਟਰਨੈਸ਼ਨਲੀ ਵੀ ਹੁਣ ਨਾ ਸਿਰਫ USA ਨੂੰ ਬਲਕਿ ਹੋਰ ਡੈਸਟੀਨੇਸ਼ਨ ਨੂੰ ਯੂਰਪ ਤੱਕ ਵੀ ਫਲਾਈ ਕਰ ਰਹੀ ਹੈ, ਇਸ ਨਾਲ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਵੇਗਾ ਅਤੇ ਸਰਕਾਰ ਨੂੰ ਵੀ ਸੁੱਖ ਦਾ ਸਾਹ ਆਵੇਗਾ। ਫੈਡਰਲ ਗੌਰਮੈਂਟ ਵੱਲੋਂ ਕੁਛ ਨਵੀਆਂ ਮਨਜ਼ੂਰੀਆਂ ਬਹੁਤ ਤੇਜ਼ੀ ਨਾਲ ਦਿੱਤੀਆਂ ਜਾ ਰਹੀਆਂ ਨੇ। ਜਿਹੜਾ ਓਨਟੇਰੀਓ ਦੀ ਗੱਲ ਕਰ ਲੈਂਦੇ ਹਾਂ, ਫੈਡਰਲ ਗੌਰਮੈਂਟ ਨੇ ਇੱਕ ਨਵੀਂ ਪਲੈਨ ਅਪਰੂਵ ਕੀਤੀ ਹੈ, ਕਰਾਫੋਰਡ ਨਿਕਲ ਪ੍ਰੋਜੈਕਟ, ਜੋ ਕਿ ਕੈਨੇਡਾ ਦੀ GDP ਦੇ ਵਿੱਚ $70 ਬਿਲੀਅਨ ਦੀ ਜਿਹੜੀ ਹੈ ਉਸ ਨੂੰ ਜਿਹੜਾ ਹੈ ਉਹ ਹਿੱਸਾ ਪਾਵੇਗਾ। ਇਹ ਨਵੀਂ ਖਾਣ ਹੈ ਕੈਨੇਡਾ ਨਿਕਲ ਦੁਆਰਾ, ਇਹ ਉਹਨਾਂ ਦੀ ਓਨ ਕੀਤੀ ਜਾਵੇਗੀ, ਉਹਨਾਂ ਦੀ ਹੋਵੇਗੀ। ਅਤੇ ਇਹ ਕਈ ਸਪੈਸ਼ਲ ਪ੍ਰੋਜੈਕਟ ਜਿਹਨਾਂ ਨੂੰ ਫਾਸਟ ਟਰੈਕ ਕਰਕੇ ਪਿਛਲੇ ਨਵੰਬਰ ਦੇ ਵਿੱਚ ਫੈਡਰਲ ਸਰਕਾਰ ਨੇ ਟ੍ਰੇਡ ਵਾਰ ਦੇ ਚਲਦਿਆਂ ਜਿਹੜਾ ਅੱਗੇ ਲਿਆਂਦਾ ਸੀ, ਇਹ ਉਹਨਾਂ ਵਿੱਚੋਂ ਇੱਕ ਹੈ। ਨੌਰਥ ਈਸਟਨ ਓਨਟੇਰੀਓ ਦੇ ਟਿਮਿਨਜ਼ ਨਿਕਲ ਡਿਸਟ੍ਰਿਕਟ ਦੇ ਵਿੱਚ ਲੋਕੇਟਡ ਇਹ ਜਿਹੜੀ ਖਾਣ ਹੋਵੇਗੀ, ਇਹ ਦੁਨੀਆ ਦੀ ਜਿਹੜੀਆਂ ਸਭ ਤੋਂ ਵੱਡੀਆਂ ਨਿਕਲ ਸਲਫਾਈਡ ਪ੍ਰੋਜੈਕਟ ਹੈਗੇ ਨੇ ਉਹਨਾਂ ਵਿੱਚੋਂ ਇੱਕ ਹੋਵੇਗੀ, ਜਿਸ ਦੇ ਨਾਲ ਲੋਅ ਕਾਰਬਨ ਨਿਕਲ ਜਿਹੜਾ ਹੈ ਉਹ ਪੈਦਾ ਕੀਤਾ ਜਾਵੇਗਾ। ਅਤੇ ਕੁਛ ਖਾਸ ਜਿਹੜੇ ਤੱਤ ਨੇ ਜ਼ਮੀਨ ਦੇ ਵਿੱਚੋਂ ਉਹ ਕੱਢੇ ਜਾਣਗੇ। ਸੋ ਮਿਨਿਸਟਰ ਆਫ ਇਨਵਾਇਰਮੈਂਟ ਕਲਾਈਮੇਟ

ਇਸ ਸਾਲ ਦਾ ਜੋ ਅਪ੍ਰੈਲ ਮਈ ਜੂਨ ਹੈ ਉਸ ਦੇ ਵਿੱਚ 512 million dollars ਦੀ ਉਹਨਾਂ ਨੂੰ ਕਮਾਈ ਹੋਈ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਜਿਹੜੀ ਹੈ ਉਹ 105 million ਜ਼ਿਆਦਾ ਉਦੋਂ 417 million ਦੀ ਕਮਾਈ ਹੋਈ ਸੀ ਕੈਲਗਰੀ ਬੇਸਡ ਇਸ ਕੰਪਨੀ ਨੇ ਕਿਹਾ ਕਿ ਇਸ ਕੁਆਟਰ ਦੇ ਵਿੱਚ ਉਹਨਾਂ ਦਾ ਰੈਵਨਿਊ ਜਿਹੜਾ ਹੈ 2.15 billion ਤੇ ਪਹੁੰਚ ਗਿਆ ਅਤੇ ਈਅਰ ਓਵਰ ਈਅਰ ਜਿਹੜਾ ਸੀ 1.79 ਸੀ ਉਦੋਂ ਉਹ ਤੋਂ ਨਾਲੋਂ ਇਹ ਕਾਫੀ ਉੱਚਾ ਹੈ ਸੋ ਇਸ ਕੁਆਟਰ ਦੇ ਵਿੱਚ ਪੈਂਬੀਨਾ ਜਿਹੜੇ ਨੋਨ ਬਾਇੰਡਿੰਗ ਐਗਰੀਮੈਂਟ ਜਿਹੜੇ ਹੈਗੇ ਨੇ ਕੁਛ ਇੱਕ ਨਵੀਂ ਵੈਸਟ ਕੋਸਟ ਆਇਲ ਪਾਈਪਲਾਈਨ ਦੇ ਵਿੱਚ 10% ਉਹਨਾਂ ਨੂੰ ਹਿੱਸੇਦਾਰੀ ਮਿਲੀ ਹੈ ਕਿਉਂਕਿ 90% ਉਹ ਪ੍ਰੋਵਿੰਸ਼ੀਅਲ ਸਾਡੀ ਗੌਰਮੈਂਟ ਅਲਬਰਟਾ ਗੌਰਮੈਂਟ ਅਤੇ ਫੈਡਰਲ ਗੌਰਮੈਂਟ ਜਿਹੜੀ ਹੈ ਉਹ ਚਲਾਵੇਗੀ ਪੈਂਬੀਨਾ ਨੇ ਕਿਹਾ ਕਿ ਇਹਨਾਂ ਦੀ ਫੁੱਲ ਡਿਸਕ੍ਰੇਸ਼ਨ ਹੈ ਫਾਈਨਲ ਇਨਵੈਸਟਮੈਂਟ ਡਿਸੀਜਨ 'ਤੇ ਅਤੇ ਇੰਟਰਸਟ ਦੇ ਵਿੱਚ ਪ੍ਰੋਜੈਕਟ ਦੇ ਵਿੱਚ ਅਤੇ ਕੋਸਟ ਦੇ ਜਿਹੜੇ ਵਧੇਗਾ ਖਰਚਾ ਵਧੇਗਾ ਉਸ ਦੇ ਵਿੱਚ ਵੀ ਸਾਡਾ ਪੂਰਾ ਪੂਰਾ ਸਟੇਕ ਹੋਵੇਗਾ ਸੋ ਇਹ ਕੰਪਨੀ ਨੇ ਕੁਛ ਹੋਰ ਜਿਹੜੀ ਪ੍ਰੋਗਰੈਸ ਕੀਤੀ ਹੈ ਸੀਡਰ ਐਲ ਐਨ ਜੀ ਪ੍ਰੋਜੈਕਟ ਕਿਟੀਮੈਟ ਪੀ ਸੀ ਦੇ ਵਿੱਚ ਅਤੇ ਉਸ ਦੇ ਵਿੱਚ ਵੀ ਇਹ ਕੰਮ ਕਰ ਰਹੇ ਅਤੇ ਸੋ ਕੁੱਲ ਮਿਲਾ ਕੇ ਕੈਨੇਡਾ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਜੀ ਉਹ ਲਾ ਕੇ ਹੁਣ ਅਮਰੀਕਾ ਦੁਆਰਾ ਥੋਪੀ ਗਈ ਟਰੇਡ ਵਾਰ ਦੇ ਅਸਰ ਘੱਟ ਕੀਤੇ ਜਾਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਧਰ ਜੋ ਅੰਦਰ ਖਾਤੇ ਮਾਹਰ ਕੁਛ ਮੰਨਦੇ ਨੇ ਕਿ ਕੈਨੇਡਾ ਵਾਲੇ ਚੁੱਪ ਚੁਪੀਤੇ ਅਮਰੀਕਾ 'ਤੇ ਕੋਈ ਨਾ ਕੋਈ ਟੈਰਿਫ ਲਾ ਦਿੰਦੇ ਨੇ ਉਸੇ ਚੀਜ਼ ਦੇ ਚੱਲਦਿਆਂ ਕੈਨੇਡਾ ਵੱਲੋਂ ਟੈਂਪਰੇਰੀ ਟੈਰਿਫ ਜਿਹੜੇ ਨੇ ਇੰਪੋਰਟਸ 'ਤੇ ਲਾਏ ਜਾ ਰਹੇ ਨੇ ਵੁੱਡ ਪ੍ਰੋਡਕਟ 'ਤੇ ਓਟਵਾ ਵਾਲੇ ਕੁਛ ਇਹੋ ਜਿਹਾ ਸਿਸਟਮ ਹੈਗਾ ਕਿ ਕੈਨੇਡਾ ਵਾਲੇ 25% ਸਰਟੈਕਸ ਲੱਭ ਜਾਵੇਗਾ ਕੁਛ ਖਾਸ ਕਿਸਮ ਦੀਆਂ ਵੁੱਡ ਕੈਬਨਿਟ 'ਤੇ ਅਤੇ ਵੈਨਿਟੀਜ਼ 'ਤੇ ਇਹ ਜਿਹੜੇ ਨੇ 200 ਦਿਨ ਰਹਿਣਗੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਊਨਲ ਇਨਵੈਸਟੀਗੇਟ ਜਿਹੜੇ ਹੈ ਉਹ ਇੰਨੀ ਦੇਰ ਵਿੱਚ ਇਨਵੈਸਟੀਗੇਟ ਕਰੇਗੀ ਕਿ ਕੀ ਹੋਰ ਵੀ ਲਾਉਣ ਦੀ ਲੋੜ ਹੈ ਵੁੱਡ ਕੈਬਨਿਟਸ ਅਤੇ ਬੈਨਿਟੀਜ਼ ਜੋ ਕਿ ਯੂਨਾਈਟਿਡ ਸਟੇਟਸ ਦੇ ਮੈਕਸੀਕੋ ਇਜ਼ਰਾਈਲ ਚਿਲੀ ਅਤੇ ਹੋਰ ਡਿਵੈਲਪ ਨੇਸ਼ਨ ਦੇ ਵਿੱਚ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ ਉਹ ਟੈਰਿਫ ਤੋਂ ਐਗਜ਼ੈਂਪਟ ਹੁੰਦੀਆਂ ਨੇ ਫੈਡਰਲ ਗਵਰਨਮੈਂਟ ਨੇ ਕਿਹਾ ਕਿ ਕੈਨੇਡਾ ਦਾ ਇੰਟਰਨੈਸ਼ਨਲ ਟ੍ਰੇਡ ਐਪਲੀਕੇਸ਼ਨ ਦੇ ਨਾਲ ਚੱਲਦਿਆਂ ਬਿਲਕੁਲ ਅਸੂਲਾਂ ਦੇ ਵਿੱਚ ਰਹਿ ਕੇ ਲਾਇਆ ਗਿਆ ਇਹ 25% ਟੈਰਿਫ ਜਿਹੜਾ ਹੈ ਇਹ ਸਾਡੀ ਇੰਡਸਟਰੀ ਨੂੰ ਸਪੋਰਟ ਕਰੇਗਾ ਇੱਧਰ ਅਲਬਰਟਾ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਲਾਗੇ ਇੱਕ ਰੂਰਲ ਕਾਉਂਟੀ ਦੇ ਵਿੱਚ ਸਟਰਜਨ ਕਾਉਂਟੀ ਦੇ ਵਿੱਚ ਜਿਹੜਾ ਹੈ ਫੇਸਬੁੱਕ ਦੀ ਪੇਰੈਂਟ ਕੰਪਨੀ ਫੇਸਬੁੱਕ ਇੰਸਟਾ ਵਟਸਐਪ ਦੀ ਪੇਰੈਂਟ ਕੰਪਨੀ ਮੈਟਾ ਵੱਲੋਂ ਵੱਡਾ ਡਾਟਾ ਸੈਂਟਰ AI ਆਰਟੀਫਿਸ਼ਲ ਇੰਟੈਲੀਜੈਂਸ ਡਾਟਾ ਸੈਂਟਰ ਜਿਹੜਾ ਹੈ ਮੋਰਨਵਿਲ ਅਲਬਰਟਾ ਦੇ ਵਿੱਚ ਲਾਇਆ ਜਾ ਰਿਹਾ ਹੈ ਅਤੇ ਇਸ 1 GW ਆਰਟੀਫਿਸ਼ਲ ਇੰਟੈਲੀਜੈਂਸ ਡਾਟਾ ਸੈਂਟਰ 1 GW ਦਾ ਜਿਹੜਾ ਇਸ ਬਿਜਲੀ ਦੀ ਖਪਤ ਹੋਵੇਗੀ ਉਸ ਨੂੰ ਲੈ ਕੇ ਅਤੇ ਹੋਰ ਕਈ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਬਹੁਤ ਸਾਰੇ ਵਿਚਾਰ ਰੱਖ ਰਹੇ ਨੇ ਅਤੇ ਇਸ ਵਿੱਚ ਸਟਰਜਨ ਕਾਉਂਟੀ ਦੇ ਵਿੱਚ ਕੰਪਨੀ ਦੇ ਵਿਰੁੱਧ ਜਿਹੜਾ ਹੈ ਪ੍ਰਦਰਸ਼ਨ ਹੋਇਆ ਅਤੇ ਉੱਥੇ ਕਾਰਾਂ ਨੇ ਹੌਰਨ ਵਜਾਏ ਅਤੇ ਰੈਲੀ ਕਰਨ ਵਾਲਿਆਂ ਨੇ ਜਿਹੜਾ ਹੈ ਮੈਟਾ ਦੇ CEO ਜ਼ਕਰਬਰਗ ਅਤੇ ਹੋਰਨਾਂ ਲੋਕਾਂ ਦੇ ਜਿਹੜੇ ਸੀ ਪੋਸਟਰ ਫੜੇ ਹੋਏ ਸੀ ਅਤੇ ਉਹਨਾਂ ਨੂੰ ਇਹ ਕਹਿ ਰਹੇ ਸੀ ਕਿ ਇਹ ਨਹੀਂ ਲੱਗਣਾ ਚਾਹੀਦਾ ਸੋ ਇਸ ਕਾਉਂਟੀ ਦੇ ਰੈਜੀਡੈਂਟਸ ਉਹ ਕਹਿੰਦੇ ਨੇ ਕਿ ਸਾਡੀ ਇਲੈਕਟ੍ਰੀਸਿਟੀ ਪ੍ਰਾਈਸਿਸ ਸਾਡਾ ਪਾਣੀ ਅਤੇ ਹੋਰ ਸਾਡੇ ਵਾਤਾਵਰਨ 'ਤੇ ਕੀ ਅਸਰ ਪਵੇਗਾ ਇਸ ਜ਼ਰਾ ਦੇਖਣਾ ਪਵੇਗਾ ਡਾਟਾ ਸੈਂਟਰ ਜਿਹੜੇ ਨੇ ਕੈਨੇਡਾ ਦੇ ਵਿੱਚ ਕਈ ਜਗ੍ਹਾ 'ਤੇ ਲੱਗ ਵੀ ਰਹੇ ਨੇ ਅਤੇ ਕਈ ਜਗ੍ਹਾ 'ਤੇ ਇਹਨਾਂ ਦੀ ਠੋਕ ਕੇ ਵਿਰੋਧਤਾ ਵੀ ਹੋ ਰਹੀ ਹੈ ਮੈਟਾ ਨੇ ਕਿਹਾ ਕਿ 13 billion ਪਲੱਸ ਫੈਸਿਲਿਟੀ ਜਿਹੜੀ ਅਲਬਰਟਾ ਦੇ ਵਿੱਚ ਆਨਲਾਈਨ ਅਗਲੇ 2 ਤੋਂ 3 ਸਾਲਾਂ ਦੇ ਵਿੱਚ ਹੋਵੇਗੀ ਅਤੇ ਜਿੰਨੀ ਪੂਰੇ ਸ਼ਹਿਰ ਦੀ ਬਿਜਲੀ ਦੀ ਖਪਤ ਹੈ ਇਹ ਜਦੋਂ ਪੂਰਨ ਰੂਪ ਦੇ ਵਿੱਚ ਡਾਟਾ ਸੈਂਟਰ ਚੱਲਣ ਲੱਗ ਜਾਵੇਗਾ ਜਾਂ ਇਹ ਕੈਲਗਰੀ ਸ਼ਹਿਰ ਦੀ ਜਿੰਨੀ ਬਿਜਲੀ ਦੀ ਖਪਤ ਹੈ ਉਸ ਦੇ ਬਰਾਬਰ ਬਿਜਲੀ ਇਹੋ ਜਿਹੜਾ ਹੈ ਇਸ ਦੀ ਖਪਤ ਹੋਵੇਗੀ ਜਦਕਿ ਬਹੁਤ ਸਾਰੇ ਮਾਹਰ ਇਹ ਵੀ ਕਹਿੰਦੇ ਨੇ ਕਿ ਇਹ ਜੋ ਡਾਟਾ ਸੈਂਟਰਸ ਹੁੰਦੇ ਨੇ ਜਦੋਂ ਇਹਨਾਂ ਦੀ ਕੰਸਟਰਕਸ਼ਨ ਹੁੰਦੀ ਹੈ ਅਤੇ ਉਦੋਂ ਤਾਂ ਨੌਕਰੀਆਂ ਬਹੁਤ ਸਾਰੀਆਂ ਨਿਕਲਦੀਆਂ ਨੇ ਲੇਕਿਨ ਹੌਲੀ ਹੌਲੀ ਉਹਨਾਂ ਦੀ ਜਿਹੜੀ ਉਹ ਘਾਟ ਉਹ ਲੱਗਦਾ ਉਹ ਜਿਹੜੇ ਇੰਪਲੋਈਜ਼ ਦੀ ਘਾਟ ਲੋੜ ਹੈ ਉਹ ਘਟਦੀ ਜਾਂਦੀ ਹੈ ਅਤੇ ਪ੍ਰੈਮੀਅਰ ਡੈਨੀਅਲ ਸਮਿਥ ਅਲਬਰਟਾ ਦੀ ਕਹਿੰਦੇ ਨੇ ਕਿ ਸਾਡੀ ਜਿਹੜੀ ਸਰਪਲਸ ਐਨਰਜੀ ਹੈ ਵਾਧੂ ਸਾਡੇ ਕੋਲ ਬਿਜਲੀ ਹੋਵੇਗੀ ਉਹੀ ਅਸੀਂ ਇਹਨਾਂ ਨੂੰ ਦੇਵਾਂਗੇ ਜਦੋਂ ਤੱਕ ਕਿ ਨਵਾਂ ਨੈਚੁਰਲ ਗੈਸ ਫਾਇਰਡ ਪਾਵਰ ਪਲਾਂਟ ਨਹੀਂ ਲੱਗ ਜਾਂਦਾ ਜਿਹਨੂੰ ਕਿ ਗ੍ਰੀਨ ਲਾਈਟ ਇਲੈਕਟ੍ਰੀਸਿਟੀ ਸੈਂਟਰ ਕਿਹਾ ਜਾਵੇਗਾ ਅਤੇ ਜੋ ਕਿ 2030 ਦੇ ਵਿੱਚ ਜਿਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਜਦਕਿ ਇਹ ਜਿਹੜਾ ਡਾਟਾ ਸੈਂਟਰ ਹੈ ਅਗਲੇ 2 ਤੋਂ 2.5 ਸਾਲਾਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਸੋ ਇਹ ਜੋ ਮੁਜ਼ਾਹਰਾ ਹੋਇਆ ਉਹਨਾਂ ਦੀ ਕਿੰਨੀ ਕੁ ਸੁਣਵਾਈ ਹੋਵੇਗੀ ਭਾਵੇਂ ਥੋੜ੍ਹੇ ਲੋਕ ਸੀ ਪਰ ਕਾਫੀ ਇੱਥੇ ਮੰਨਿਆ ਜਾਂਦਾ ਇਹਨਾਂ ਚੀਜ਼ਾਂ ਨੂੰ ਸੋ ਇਹ ਮੁਜ਼ਾਹਰਾਕਾਰੀ ਦੀ ਗੱਲ ਨੂੰ ਕਿੱਥੇ ਤੱਕ

ਜਿਹੜਾ ਸੁਣਿਆ ਜਾਵੇਗਾ ਸਮਾਂ ਦੱਸੇਗਾ ਜੀ। ਇੱਧਰ ਹੋਰ ਖਬਰਾਂ ਦੇ ਵਿੱਚ ਆਪ ਜੀ ਨਾ ਇੱਕ ਹੋਰ ਦੁਖਦਾਈ ਖਬਰ ਜਿਹੜੀ ਹੈ ਸਾਂਝੀ ਕਰਦੇ ਹਾਂ। ਕੈਲਗਰੀ ਪੁਲਿਸ ਦੇ ਦੱਸਣ ਮੁਤਾਬਕ ਐਤਵਾਰ ਰਾਤ ਨੂੰ ਸਟੋਨੀ ਟ੍ਰੇਲ ਤੇ ਇੱਕ ਜ਼ਬਰਦਸਤ ਵੱਡਾ ਹਾਦਸਾ ਹੋਇਆ ਜਿਸ ਵਿੱਚ 4 ਮੌਤਾਂ ਹੋ ਗਈਆਂ ਨੇ ਤੇ ਕਈ ਸਾਰੇ ਜ਼ਖਮੀ ਹੋਏ ਨੇ। ਸਾਊਥ ਵੈਸਟ ਦੇ ਖੇਤਰ ਦੇ ਵਿੱਚ ਨੌਰਥ ਆਫ 90th ਐਵੀਨਿਊ ਦੇ ਲਾਗੇ 11 ਵਜੇ ਰਾਤ ਪੁਲਿਸ ਜਦੋਂ ਉੱਥੇ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਨੇ ਕਿਹਾ ਕਿ 2011 ਦੀ ਇੱਕ ਪੁਰਾਣੀ ਮਰਸੀਡੀਜ਼ ਬੈਂਜ਼ C350 ਕਾਰ ਜਿਹੜੀ ਹੈ ਉਸ ਵਿੱਚ 30 ਸਾਲਾਂ ਦਾ ਜਿਹੜਾ ਵਿਅਕਤੀ ਸੀ ਉਹ ਪੁੱਠੇ ਪਾਸੇ ਨੂੰ ਰੋਂਗ ਵੇ ਹਾਈਵੇ ਦੇ ਉੱਪਰ ਜਾਣ ਲੱਗ ਪਿਆ ਜਾ ਰਿਹਾ ਸੀ। ਇਸ ਨੇ ਤੈਨੂੰ ਉਸ ਦੀ ਗੱਡੀ ਜਿਹੜੀ ਹੈ ਇੱਕ ਦੂਸਰੇ ਪਾਸਿਓਂ ਆ ਰਹੀ ਸਹੀ ਪਾਸਿਓਂ ਆ ਰਹੀ 2016 ਦੀ ਸੁਬੇਰੂ ਇੰਪ੍ਰੇਜ਼ਾ ਗੱਡੀ ਦੇ ਵਿੱਚ ਵੱਜੀ ਜਿਸ ਨੂੰ 43 ਸਾਲਾਂ ਦਾ ਵਿਅਕਤੀ ਚਲਾ ਰਿਹਾ ਸੀ ਅਤੇ ਇਸ ਇੰਪੈਕਟ ਤੋਂ ਬਾਅਦ ਜਿਹੜਾ ਸੀ ਦੋਵਾਂ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਇਸ ਦੇ ਦੌਰਾਨ ਇੱਕ ਹੋਰ ਸ਼ੈਵਰਲੈਟ ਇਕੋਨੋਕਸ ਜਿਹੜੀ ਗੱਡੀ ਹੈ ਜਿਸ ਨੂੰ 52 ਸਾਲਾਂ ਦੀ ਔਰਤ ਚਲਾ ਰਹੀ ਸੀ ਉਹ ਮਰਸੀਡੀਜ਼ ਬੈਂਜ਼ ਵਿੱਚ ਜਾ ਕੇ ਵੱਜੀ। ਇਹਨਾਂ ਸਾਰੇ ਇਸ ਵੱਡੇ ਹਾਦਸੇ ਅਤੇ ਕੁਲੀਜਨਸ ਤੋਂ ਬਾਅਦ ਅਤੇ ਮਰਸੀਡੀਜ਼ ਕਾਰ ਦੇ ਵਿੱਚ ਸਵਾਰ ਡਰਾਈਵਰ ਨਾਲ ਉਸਦੇ ਬੈਠੀ ਹੋਈ ਸਵਾਰੀ ਇੱਕ ਔਰਤ ਅਤੇ ਇੱਕ ਬੱਚਾ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸੁਬਰੂ ਜਿਹੜੀ ਗੱਡੀ ਸੀਗੀ ਉਹ ਇੱਕੋ ਇੱਕ ਵਿਅਕਤੀ ਜਿਸ ਨੂੰ ਚਲਾ ਰਿਹਾ ਸੀ ਉਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਜਿਹੜੇ ਡਰਾਈਵਰ ਅਤੇ 3 ਯੂਥ ਪੈਸੈਂਜਰ ਸ਼ੈਵਰਲੈਟ ਇਕੋਨੋਕਸ ਦੇ ਵਿੱਚ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਵਿੱਚ ਨੋਨ ਲਾਈਫ ਆਲਟਰਿੰਗ ਬਟ ਨੋਨ ਲਾਈਫ ਥਰੈਟਨਿੰਗ ਇੰਜਰੀਜ਼ ਜਿਹੜੀਆਂ ਦੱਸੀਆਂ ਗਈਆਂ। ਕੈਲਗਰੀ ਫਾਇਰ ਡਿਪਾਰਟਮੈਂਟ ਵਾਲਿਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ ਅਤੇ ਰਿਲੀਜ਼ ਦੇ ਵਿੱਚ ਡਿਪਾਰਟਮੈਂਟ ਨੇ ਕਿਹਾ ਕਿ ਫਾਇਰ ਫਾਈਟਰ ਜਿਹੜੇ ਨੇ ਉਹਨਾਂ ਨੂੰ 2 ਤੋਂ 3 ਗੱਡੀਆਂ ਪੂਰੀ ਤਰ੍ਹਾਂ ਅੱਗ ਦੇ ਵਿੱਚ ਲਿਪਟੀਆਂ ਹੋਈਆਂ ਉਹਨਾਂ ਨੇ ਪਾਈਆਂ ਅਤੇ ਅਗਰੈਸਿਵ ਫਾਇਰ ਅਟੈਕ ਉਹਨਾਂ ਨੇ ਲਾਂਚ ਕੀਤਾ ਪਰ ਜਿਹੜਾ ਸੀ ਉਹ ਬਚਾ ਨਹੀਂ ਸਕੇ। ਪੁਲਿਸ ਨੇ ਕਿਹਾ ਕਿ ਇੰਪੇਅਰਮੈਂਟ ਅਤੇ ਜਿਹੜੀ ਆਪਾਂ ਕਿ ਹੋ ਸਕਦਾ ਕਿਸੇ ਸ਼ਰਾਬ ਵਗੈਰਾ ਦੇ ਪ੍ਰਭਾਵ ਦੇ ਥੱਲੇ ਜਾਂ ਵਾਧੂ ਰਫ਼ਤਾਰ ਜਿਹੜੀ ਹੈ ਮਰਸੀਡੀਜ਼ ਬੈਂਜ਼ ਦੇ ਡਰਾਈਵਰ ਦੀ ਉਹ ਇੱਕ ਕਾਰਨ ਹੋ ਸਕਦੇ ਨੇ ਜੀ। ਇਨਵੈਸਟੀਗੇਸ਼ਨ ਇਸ ਦੀ ਜਾਰੀ ਹੈ ਜੀ। ਪ੍ਰੋਗਰਾਮ ਵਿੱਚ ਇੰਨਾ ਹੀ। ਹੋਈਆਂ ਭਲਾ ਚੁੱਕਾਂ ਲਿਖੇਵਾ ਜੀ। ਸਤਿ ਸ਼੍ਰੀ ਅਕਾਲ।

0: ਅਲਬਰਟਾ ਵਾਸੀਆਂ ਲਈ ਖਾਸ ਸੂਚਨਾ, ਹੁਣ ਤੁਸੀਂ ਆਪਣਾ ਹੈਲਥ ਨੰਬਰ ਅਤੇ ਕੈਨੇਡੀਅਨ ਨਾਗਰਿਕਤਾ ਦਾ ਪ੍ਰਮਾਣ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਆਪਣੇ ਆਈਡੀ ਕਾਰਡ ਉੱਤੇ ਹੀ ਪ੍ਰਾਪਤ ਕਰ ਸਕਦੇ ਹੋ। ਹੁਣ ਕਾਗਜ਼ ਦੇ ਬਣੇ ਕਮਜ਼ੋਰ ਜਿਹੇ ਹੈਲਥ ਕਾਰਡ ਨੂੰ ਸਾਂਭਣ ਜਾਂ ਇੱਕ ਤੋਂ ਵੱਧ ਪਛਾਣ ਪੱਤਰਾਂ ਦਾ ਬੋਝ ਚੁੱਕਣ ਦੀ ਕੋਈ ਜ਼ਰੂਰਤ ਨਹੀਂ, ਬਸ ਇੱਕੋ ਕਾਰਡ ਤੇ ਕੰਮ ਖਤਮ। ਲੋੜੀਂਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਸ ਇਹ ਇੱਕੋ ਕਾਰਡ ਹੀ ਕਾਫੀ ਹੈ। ਵਧੇਰੇ ਜਾਣਕਾਰੀ ਲਈ alberta.ca/onecard ਤੇ ਜਾਓ। ਅਲਬਰਟਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਜਾਰੀ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ।
2: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ। ਡਰੱਗਜ਼ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
3: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ, ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ, ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ। ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ, ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ

0: ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾ ਸੰਭਵ ਹੈ। ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca ਫੋਨ 403-585-0910। ਰੇਡੀਓ ਸੁਰਸੰਗਮ।
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ

ਆ ਗੋਰੀ ਮੈਨੂ ਲੈ ਕੇ ਖੜੀ ਆ ਮੈਨੂੰ ਲੱਗਾ ਮੈਨੂੰ ਲੈਣ ਖੜੀ ਆ ਆ ਜੱਗ ਚਾਹ ਦਾ ਆਂਡਾ ਸੋਣੀਏ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਜ਼ ਆਰ ਮਾਈ ਬਿਊਟੀਫੁਲ ਡਾਂਸਰ ਜਿਨ੍ਹਾਂ ਨੂੰ ਦਮ ਪੀੜਾ ਉੱਠਿਆ ਆ ਆ ਮਿਸਟਰ ਡੀ ਕਿੱਥੋਂ ਆ ਗਿਆ ਓਏ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹੱਥ ਮਲਾਈਆਂ ਨੇ ਹੱਥ ਉੱਤੇ ਆ ਆ ਲੈ ਵੀ ਕੁੜੀਆਂ ਦਾ ਇਹੀ ਹਾਲ ਹੁੰਦਾ ਸਾਰੀ ਬਰਾਤ ਤਿਆਰ ਹੋ ਗਈ ਕੁੜੀ ਓਏ ਇਹ ਤਾਂ ਮੈਸ ਯੂਨੀਵਰਸ ਨਿਕਲੀ

0: ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-616-2445। 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
8: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 4037-1790 ਸਟਾਰ ਮੂਵਿੰਗ।